0: ये रेडियो आपकी आवाज है, इसको आपके सुनने के लिए बनाया गया है, आपकी समातों को तस्कीन देने के लिए। सो रेडियो आपकी आवाज सुनते रहिए ताकि आप अपने मुल्क और अपनी जबान से जुड़े रहें।
1: औज़ु बिल्लाहि मिनश शैतान रजीम, बिस्मिल्लाहिर रहमान रहीम, अस्सलाम अलैकुम व रहमतुल्लाहि व बरकातुहू। जनाब आज राहिद अफरांस का प्लेटफॉर्म है, कुछ गल्लां बातां प्रोग्राम नंबर 14 लेके मैं मुमताज मलिक पेरिस फ्रांस तो तुहाडी खिदमत विच हाजिर हां। ते तुहानूं कहनियां दीआं नूं जनाब, उम्मीद करदी हां तुसीं सब अपने अपने खानदानां नाल खैर आफियत दे नाल होवोगे, जिथे जिथे भी तुसीं आबाद हो अल्लाह ताला तुहानूं अपनी हिफ्ज़ो अमान विच रखे। ਤੇ ਅੱਜ ਦਾ ਪ੍ਰੋਗਰਾਮ ਅਸੀਂ ਸ਼ੁਰੂ ਕਰਨ ਤੋਂ ਪਹਿਲੇ ਦੱਸੀਏ, ਅੱਜ ਸਾਡੇ ਖਾਸ ਮਹਿਮਾਨ ਅਸੀਂ ਦੇਖ ਲਈਏ ਕਿ ਅੱਜ 6 ਮੁਲਕਾਂ ਤੋਂ 6 ਲੋਕ ਤੁਹਾਡੇ ਸਾਹਮਣੇ ਮੌਜੂਦ ਆ ਜਨਾਬ, ਤੇ 4 ਮਹਿਮਾਨ 4 ਮੁਲਕਾਂ ਤੋਂ, ਮੇਰੇ ਮੁੰਤਜ਼ਮ ਸਾਹਿਬ ਇਟਲੀ ਤੋਂ, ਤੇ ਮੈਂ ਆਪ ਪਿਛਲੇ ਪੈਰਿਸ ਫਰਾਂਸ ਤੋਂ। ਤੇ ਜਨਾਬ ਇਹ ਵਾਕਈ ਅੱਜ ਇੰਟਰਨੈਸ਼ਨਲ ਖਾਸ ਪ੍ਰੋਗਰਾਮ ਸਾਡਾ ਹੋਣ ਜਾ ਰਿਹਾ, ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਹਾਂ, ਬੜੀ ਮਿਹਰਬਾਨੀ ਕਿ ਤੁਸੀਂ ਆਪਣਾ ਟਾਈਮ ਕੱਢਦੇ ਹੋ। ਪ੍ਰੋਗਰਾਮ ਦੇ ਆਗਾਜ਼ ਸਭ ਤੋਂ ਪਹਿਲੇ ਅੱਲਾਹ ਤਾਲਾ ਦਾ ਸੋਹਣਾ ਤੇ ਮੁਬਾਰਕ ਨਾਂ ਲੈਣ ਲਈ ਮੈਂ ਦਾਵਤ ਦੇਣੀ ਆ ਸਾਜਿਦ ਨਸੀਰ ਸਾਜਿਦ ਸਾਹਿਬ ਨੂੰ। ਸਾਜਿਦ ਭਾਈ ਤਸ਼ਰੀਫ ਲਿਆਓ ਤੇ ਕੁਛ ਆਇਆ ਤੇ ਇਲਾਹੀ ਦਾ ਨੂੰ ਤਿਲਾਵਤ ਕਰਕੇ ਤੇ ਇਸ ਪ੍ਰੋਗਰਾਮ ਦਾ ਆਗਾਜ਼ ਕਰਨ ਦੀ ਸਾਦਤ ਹਾਸਿਲ ਕਰੋ। ਜਨਾਬ ਸਾਜਿਦ ਨਸੀਰ ਸਾਜਿਦ ਸਾਹਿਬ ਬਲਜਾਨੋ ਇਟਲੀ।
2: ਜੀ ਬਹੁਤ ਬਹੁਤ ਸ਼ੁਕਰੀਆ ਮੁਮਤਾਜ਼ ਬਾਜੀ ਜੀ ਸਾਦਤ ਦੇ ਵਾਸਤੇ। ਔਜ਼ੁ ਬਿੱਲਾਹਿ ਮਿਨਸ਼ਸ਼ੈਤਾਨਿਰ ਰਜੀਮ, ਬਿਸਮਿਲਲਾਹਿਰ ਰਹਿਮਾਨਿਰ ਰਹੀਮ, ਸੱਬਹ ਲਿੱਲਾਹਿ ਮਾ ਫਿਸ ਸਮਾਵਾਤਿ ਵਲ ਅਰਦ

0: ليس فن كأنهم بنيان مرصوص. آمنت بالله صدق الله العظيم.
1: سبحان الله
2: جزاك الله.
1: سبحان الله، يا بعد ما شاء الله ما شاء الله،
3: جزاك الله.
1: خوبصورت آیات قرآن بھی خوبصورت انداز تلاوت کر رہے تھے، سعادت حاصل کر رہے تھے جناب ساجد نصیر ساجد صاحب. تو چلی جناب اج 5 اکتوبر 2026 دی تاریخ ہے، دن نے سوموار دا تے ویلا ہویا پاکستان شامی 7 بجے، ہندوستان دے شامی 7:30 بجے، تے یورپ وچ اس لیے ویلا ہویا جناب شام دے، بلکہ شام نہیں شام ہون والی ہے، شام دے 4 بجے دا ٹائم ہے. اسی تہانوں سارے نو ایتھے جی اینو کہنے ہاں خوش آمدید کہنے ہاں. پروگرام نمبر 14 ہے، کچھ گلاں باتاں تے موضوع اوہ چلی جا رہا ہے جناب پہلے پروگرام تو، بچپن دیاں کھیڈاں تے یاداں، تے ہر آدمی دیاں یاداں اتنی حسین نے، کچھ سنگین وی نے، کچھ دلچسپ وی نے، کچھ مزیدار وی نے، تے کچھ حیران کر دینیاں والیاں. تے اسی جس بندے نو پھرو لیے نا، او کہندے نا پنجابی جڑا پنو لا لے، تے اسی فچرا وی کھول لیا نا، پتہ چلدا ہے جناب بڑے مزیدار گلاں نکلدیاں نے، تے سانوں بڑے بڑے سونے تجربے ہوندے نے. ساڈے ویر ویرنیاں جدوں آندے نے تے بڑے ہی مزیدار گلاں لے کے آندے نے. اس پروگرام دا بنیادی مقصد اے سی کہ مشاعرے تے ساڈے ہو رہے نے ہر جمعے نو، ساڈا پنجابی مشاعرہ راہ دے فرانس دے تحت پاکستانی ویلا رات 8 بجے ہر جمعے نو ہوندا ہے، تے اردو مشاعرے بھی ہو رہے نے. لیکن گفتگو لئی کوئی ایسا پلیٹ فارم ہونا چاہیے سی جتھے دل دیاں او گلاں کردے جڑی سنن دا اج کسے کول کسے دا بھی ٹائم کوئی نہیں ہے. اولاداں تو شکوا نہیں ہوندا، اولاداں دی مصروفیت ایسی ہو گئی ہے کہ اسی بالکل 380 ڈگری تے چلے گئے ہاں. ساڈی اولاداں دی زندگی ساڈی اس زندگی تے خواب دے بھی نیڑے نہیں جاندی جڑی اسی جی کے ایتھے تک آئے ہاں. تے اس لیے ضروری سی کہ ساڈے دل دیاں گلاں دبیاں نہ رہ جان، اے نہ ہوئے کہ اس انٹرنیٹ دی تے اس سائنس دی دوڑ دے وچ ساڈا زمانہ جڑا ہے، جڑے سی 70-80 دے لوک ہاں، جڑے سی 60 دی پیدائش ہاں یا اسی 50 دی پیدائش ہاں، اسی اپنے زمانے نو کتے دفنا نہ دئیے، گم نہ کر دئیے. جدو ڈیجیٹل ورلڈ وچ اے زمانہ لبیا جائے گا تے اے نہ ہوئے کہ اتنی تیز دوڑ دی ہوئی جنریشن دے پیراں تھلے ساڈا او ویلا او کلچر او تہذیب کتے غائب ہو جائے، بے نام و نشان ہو جائے. اسی اپنی اولاد دے لئی یا انہاں کول ٹائم نہ ہویا تے شاید کوئی ہسٹری دا ماریا ایتھے آ کے شوقین جدو لبنا چاہے گا کہ 50 ویلے کی ہوندا سی، 60 لے سڑکاں دا کی حال سی، 70 وچ لوگ کس طرح جی رہے سن، 80 دے وچ کی اچھا سی کی برا سی، بچے کس طرح اپنے بچپن گزار دے سن. اج ساڈا بچہ جدو پوچھتا ہے کہ تسی فون دے بغیر زندگی کس طرح گزاری، تسی اج گڈی دے بغیر کس طرح رہندے سو، ہور بڑیاں گلاں، تہاڈی مصروفیت، تہاڈے 24 گھنٹے گزرتے کس طرح سن. تے جدوں غلطی نال کدی اے پیج یا اے ساڈی سائڈاں کھولن گے تے انہاں نوں پتہ لگے گا ساڈا زمانہ بڑا بڑا سونا زمانہ سی، بڑا بڑا مصروف زمانہ سی، تے اسی 24 گھنٹے دے ٹائم دے وچ بہت کچھ کر لینے سا. پروگرام دا آغاز کرن ویلے میں چاہواں گی کہ 2-3 نعتیہ اشعار وی اگر ساجد بھائی تسی عطا کر دو تے بڑی مہربانی ہوئے گی، یا اگر تواڈے کول اشتیاق انصاری بھائی تواڈے کول سامنے موجود ہے کوئی کاپی تے تسی بالکل اپنے تعارف دے طور تے نال 2-3 اشعار پیش کر کے نعت دے تے پروگرام دا باقاعدہ آغاز کرو تاکہ اللہ تعالی دا نام ہوئے، پھر اس دے سونے محبوب دا نام نا نال جوڑیا جائے، تے پھر یہ بڑی بے انصافی ہے. اسی چاہنے ہاں کہ اللہ تے اُتے محبوب دا نام نال نال محبت نال لتا جائے. جی اشتیاق انصاری صاحب نعتیہ اشعار پیش کرن دی سعادت حاصل.
3: میں نعت دے دو شعر پیش کرنا. ہاں جی طرز نال تے نہیں کہ اس طرح میں پڑھ کے سنا دینا. ہاں
1: جی بسم
3: اللہ. جیدہ لکھیا ہے کہ آنکھیں سونے آقا نو مدینے جان والیا، سونے آقا نو مدینے جان والیا، مینوں وی بلاویں کدی اچھی شان والیا، ماڑے اوگن ہاراں نوں بخشان والیا، آخی سونے آکاں نوں مدینے جان والیا، مینوں وی بلاویں کدی اچھی شان والیا.
1: آمین.
3: جی
1: बहुत शुक्रिया, बहुत शुक्रिया जनाब। अल्लाह तो दे प्यारे हबीब दे सोने मोहब्बतां भरे जिक्र ते अरदुआ दे नाल प्रोग्राम दा आगाज हो गया। मैं मुमताज मलिक पेरिस फ्रांस तो एक बारी फिर तुहानू खुश आमदीद कहनी आ, ते साडे नाल साडे मुंतजिम माशाल्लाह मौजूद ने साजिद नसीर सागर साहब, किसी तारुफ ते मोहताज नहीं ने, उर्दू पंजाबी दोनों जबाना दे मारूफ शायर ने, आलमी गुफ्तगू फोरम दे सदर ने, ते साडी मशावरती टीम दा अहम हिस्सा ने। असीं इन्हां दा बहुत शुक्रिया अदा करने आ कि इह वी साडा हद वटाण साडे नाल प्रोग्राम भी शामिल होंगे ने। ते सब तो पहले तो मैं मेहमानों को खुशामदीद कहनी हूँ। अज के पैनल ही शामिल ने रावलपिंडी पाकिस्तान तो
3: जी,
1: अली
3: बहुत
1: असद
3: शुक्रिया।
1: साहब, जेडे मारूफ प्रोग्राम ऑर्गेनाइजर ने, बेशुमार इन्हों के बिहाफ उत्ते मौजूद ने, आर्ट्स कौंसल अकादमी अदबियात हर जगह से, स्कूलों कॉलेजों मुशायरे सारी जिंदगी इन्होंने मुनक्द कराए। तो इन्हों अगर असं ये कही कि अदब के आशक ने तो ये कोई मुगालता नहीं होएगा। असं शुक्रिया अदा करने हैं कि अली असगर समर साहब ने सानू अज ज्वाइन किया है। ए अलावा मैं खुश आमदीद कहंगी इश्तियाक अंसारी साहब, मस्कत मान तो साडे नाल जुड़े ने, मारूफ शायर ने। इन्हां दी सब तो वड्डी क्वालिटी है कि जी गुरमुखी जुबान च तर्जमा करके पंजाबी जुबान तो उर्दू तो साडे कलाम नूं होर नवे रंगां च पेश करते हैं, तो ये अपना नाम ते मकाम रखते हैं। ये अलावा साडे नाल राजा गफूर साहब मौजूद ने, मारूफ रेडियो FM ते एंकर भी ने डेनमार्क च। ये अलावा तुसी सियासी लिहाज नाल भी बहुत सारे एंकरिंग भी की हुई, ये नाल तुहाडे जमीनी प्रोग्राम भी ने, ते तुसी FM ते अलावा बेशुमार प्रोग्रामा की होस्टिंग भी अपना एक नाम से मकाम रखते हो। तजिया निगार भी हो, तुसी सहाफी हो, तुसी रिपोर्टर हो माशाल्लाह, तुसी नाल नाल ते समाजी मौजूदात उत्ते भी तुसी बहुत गहरी नजर रखते हो, अपनी कम्युनिटी के मसाइल उत्ते भी थोड़ी गहरी नजर होंगी है। तुसी अपने मसरूफ टाइम चो अज वेला कढ़िया, मैं थोड़ी बड़ी शुक्रगुजार हूँ। ये नाल सानू हुणे साउथ अफ्रीका तो ज्वाइन करनगे शाहिद चौहान साहब, जेडे मारूफ सहाफी ने, पाकिस्तानी कम्युनिटी जाने पहचाने जाते हैं, ते बुनियादी तौर पर मुख्तलिफ टीवी चैनल दे नाल रिपोर्टिंग दे हवाले नाल भी मुंसलिक ने। तो सब तो पहले मेरा ख्याल है असी अली असगर भाई वल चलने आ। अली असगर भाई तुसी रिलैक्स हो, आराम नाल बैठे हो, तबीयत ठीक है थोड़ी?
3: जी जी
1: चल
3: शुक्र अलहमदुल्ला। तुसी
1: अच्छा,
3: सुनाओ, सब ठीक है?
1: अलहमदुलिल्लाह। मैं दसदी चला कि 20-20 मिनट असी सारे दोस्तों देने होने आ, ते इहदे विच तुसी बिल्कुल आराम नाल रिलैक्स होकर तुसी इह सोचना है कि जदों तुसी पैदा हो, इह सवाल सारयां दे लई है, जदों तुहाडी पैदाइश होई उसले घर दे हालात कैसे सन,
3: जी
1: अम्मी अब्बा जी नूं की कहिंदे सो, उहनां दा रवैया कैसा सी, तुसी केड़े नंबर ते भैण भरावां च तुहाडा केड़ा नंबर सी, लाडले सो कि तरह अथरे उथरे सो,
3: मेरा जी
1: या
3: भैन
1: फिर
3: तो
1: होर
3: मैं
1: जनाब?
3: दूसरा नंबर सी।
1: हाँ, हुणे हुणे हुणे तुसी ना सारे बस सवाल एक बार मैं दस दागी, तो फिर उसी नाल तुसी ना इसे हवाले नाल अपनी खुद ब खुद अपनी कहानी तरतीब दे के, जो तुसी अपने समझो कि तुसी एक रो विच वगोगे ना, तो मैं कोशिश करांगी कि मैं तुहानू टोका ना उठे, वो बड़ा मजा आ रहा हुंदा, तुसी अपने फ्लो विच होवोगे। ते इहदे अलावा अम्मी अब्बा जी दे नाल तुहाडा रवैया कैसा सी, भैणां भरावां दे आपस विच दोस्ती सी नहीं सी, क्योंकि सारे छोटा जिहा बच्चा है ना, एक एक समझ पैदा होण तो लैके याददाश्त, तुसी 2-3 साल 4 साल दी उम्र शायद तुहानू याद रहना शुरू होए जदों। इहदे अलावा स्कूल किस तरह गए, रुक के खड़े गए कि शौक शौक नाल गए, कैसे सो घर च कोई पिटाई शटाई होंदी सी कि बड़े लाडले बच्चे सो या बड़े अथरे बच्चे सो। इहदे अलावा अम्मी जी सवेरे नाश्ते
3: जी
1: की बना के देंदे सन, टिफिन च की लैके जांदे सो, स्कूल किन्ना दूर सी, दूर किन्ना सी स्कूल, ते तुसी आण जाण वेले किस तरह जांदे सो, कोई रिक्शा टैक्सी सी, पैदल एक दूसरे दे गले च बावां पा के दोस्त संगी यार टुर के जांदे सन, ते ओ सारे नजारे याद करनगे। सब तो पहले मेहमान साडे तशरीफ लियांदे ने अली असगर साहब, रावलपिंडी पाकिस्तान तो।
3: खुश आमदीद, खुश आमदीद जी आया जी।
1: बहुत
3: बहुत शुक्रिया, बहुत नवाजिश आपने इंट्रोडक्शन मेरा कराया। असल में मैं मेरे से बड़ी जो ना मेरी एक बहन थी,
1: पंजाबी चा जाओ,
3: अल्लाह
1: अली
3: उन्हें
1: भाई
3: बख्शत
1: पंजाबी
3: करे,
1: चा जाओ,
3: मुझसे
1: पंजाबी चा जाओ,
3: कोई यूसुफ
1: पटवारी
3: जी
1: चा
3: की
1: जाओ,
3: दो दो
1: हिंद
3: तीन
1: कोई चा
3: बात
1: जाओ,
3: होगी।
1: पंजाबी चाओ।
3: अच्छा, मैं अर्ज कर रहा। अच्छा, मेरी तो मेरी बड़ी बहन सी एक, उस तो बाद दूसरे नंबर तो मैं सी।
1: अच्छा
3: और मैं इस तरह के स्कूल मेरा इस तरह सी कि दरवाजा खोल दे ना अपने हवेली का, सामने स्कूल नजर आंदा सी साडा।
1: अच्छा
3: कोई
1: अच्छा
3: हार्डली हार्डली कोई, बस ये समझो कि कोई 400 फुट ने फासले ते सी।
1: वाह जी वाह,
3: उसले आबादी नहीं सी इतनी, ते सामने करके स्कूल होंदा सी, घर करीब रहा, लेकिन घर साडे ने दरवाजा खोलो ना तो दूर कोई 400 फुट ने फासले ते साडा स्कूल ते।
1: ਅੱਛਾ
0: ਉੱਥੇ
1: ਉਸੇ
0: ਜਾਂਦੇ
1: ਜਗ੍ਹਾ ਵੀ
0: ਸਾਂ
1: ਖਾਲੀ ਖਾਲੀ ਆਉਂਦੀ ਸੀ ਨਾ,
0: ਤੇ ਬਾਕੀ
1: ਮੈਦਾਨ ਮੈਦਾਨ ਕੋਈ ਕੋਈ ਘਰ ਬਣਿਆ ਹੁੰਦਾ ਸੀ। ਹਾਂ ਜੀ ਜੀ ਅਲੀ ਬਾਈ ਜਾਰੀ ਰੱਖੋ ਗੱਲ ਜੀ। ਅਲੀ ਅਸਗਰ ਸਾਹਿਬ ਗੱਲਬਾਤ ਜਾਰੀ ਰੱਖੋ ਤੁਸੀਂ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ?
0: ਜੀ ਜੀ ਆ ਰਹੀ ਹੈ,
1: ਹਾਂਜੀ ਤੁਸੀਂ ਗੁਫਤਗੂ ਜਾਰੀ
0: ਆ
1: ਰੱਖੋ,
0: ਰਹੀ ਹੈ
1: ਤੁਹਾਡਾ ਕੈਮਰਾ ਬੰਦ
0: ਤੁਹਾਨੂੰ
1: ਹੋ
0: ਆ
1: ਗਿਆ
0: ਰਹੀ ਹੈ ਮੇਰੀ ਕੋਈ ਨਹੀਂ।
1: ਜੀ, ਤੁਹਾਡੀ ਆਵਾਜ਼ ਹੁਣ ਆਈ, ਕੈਮਰਾ ਬੰਦ ਹੋ ਗਿਆ, ਕੈਮਰਾ
0: ਹੈਲੋ।
1: ਖੋਲ ਦੋ ਆਪਣਾ।
0: ਅੱਛਾ ਕੈਮਰਾ ਨਹੀਂ ਖੁੱਲਾ।
1: ਹਾਂ ਸਾਹਮਣੇ ਦੇਖੋ, ਸਾਹਮਣੇ ਸਕਰੀਨ ਤੇ ਉਂਗਲੀ
0: ਅੱਛਾ
1: ਲਗਾਓ ਕੈਮਰੇ ਵਾਲੇ ਨਿਸ਼ਾਨ ਤੇ ਜਿੱਥੇ ਸਟਾਪ ਲਿਖਿਆ ਹੈ। ਹਾਂ ਆ ਗਈ ਆ ਗਈ।
0: ਮੈਂ ਨਹੀਂ ਮੈਂ ਅਰਜ਼ ਕਰ ਰਿਹਾ ਸੀ ਨਾ। ਹਾਂ ਮੈਂ ਇਹ ਕਹਿ ਰਿਹਾ ਸੀ ਕਿ ਮੇਰਾ ਚਾਰ ਫਾਸਲੇ ਤੇ ਮੇਰਾ ਸਕੂਲ ਸੀ, ਤੇ ਜਿਸ ਤਰ੍ਹਾਂ ਹੋਰ ਬੱਚੇ ਵੀ ਇਸੇ ਤਰ੍ਹਾਂ ਹੁੰਦੇ ਨਾ, ਬੱਚਿਆਂ ਨੂੰ
3: ਪਹਿਲੇ
0: ਸ਼ੁਰੂ ਸ਼ੁਰੂ
3: ਖੁੱਲਦਾ ਸੀ ਹੁਣ
0: ਸਕੂਲ
3: ਬੰਦ
0: ਨੂੰ
3: ਹੋਇਆ।
0: ਇੱਟਾਂ ਲਗਾਉ ਨਹੀਂ ਹੁੰਦੇ, ਠੀਕ ਹੈ ਨਾ।
1: ਜੀ
0: ਤਾਂ
1: ਜੀ
0: ਮੇਰੀ ਜਨਾਬ ਲਈ ਵਾਲਦ ਸਾਹਿਬ ਜਾਂਦੇ ਸਨ ਕੰਮ ਤੇ, ਤੇ ਮੈਂ ਅਗਰ ਨਾ ਜਾਵਾਂ ਤਾਂ ਮੇਰੀ ਮਾਂ ਇੱਕ ਹੀ ਦਫਾ ਕਹਿਣੀ ਸੀ ਕਿ ਮੈਂ ਇਹ ਬੁਲਾਉਂਦੀ ਹਾਂ ਸਕੂਲ ਮਾਸਟਰ ਨੂੰ, ਆਪੇ ਬੱਚੇ ਭੇਜਣਗੇ ਉਠਾ
3: ਠੀਕ
0: ਲੈਣਗੇ।
3: ਹੋ ਗਿਆ।
0: ਅਸੀਂ
1: ਅੱਛਾ
0: ਆਪੇ ਟੁੱਟ
3: ਅੱਛਾ
0: ਜਾਂਦੇ ਹਾਂ ਇਸ ਬਾਰੇ ਤੇ, ਜ਼ਿੰਦਗੀ ਨਹੀਂ ਵੇਜਾ ਤੂੰ ਨਾ, ਤਾਂ ਫਿਰ
1: ਅੱਛਾ
0: ਸਹੀ ਕਰਕੇ ਉੱਥੇ ਪੜ੍ਹਦੇ ਸਾਂ।
1: ਅੱਛਾ
0: ਤੇ ਇਸ ਲਿਹਾਜ਼ ਨਾਲ ਮੇਰਾ ਸਕੂਲ ਦਾ ਮਸਲਾ ਇਸ ਤਰ੍ਹਾਂ ਨਹੀਂ ਸੀ ਕਿ ਮੇਰੇ ਕਰਨੇ ਕੋਲ ਸੀ ਸਕੂਲ,
1: ਹਾਂ
0: ਠੀਕ ਹੈ
1: ਸਹੀ
0: ਨਾ ਜੀ। ਅੱਗੋਂ ਉੱਥੇ ਜਾ ਕੇ ਸਾਡੇ ਮਾਸਟਰ ਸਾਹਿਬ ਜਿਹੜੇ ਨਾ, ਉਹ ਬੜੇ ਅੱਛੇ ਸਨ, ਤੇ ਮੈਂ ਸਕੂਲ ਵਿੱਚ ਕੋਈ ਮਸਲਾ ਨਹੀਂ ਹੋਇਆ, ਹੁੰਦਾ ਨਾ
1: ਅੱਛਾ
0: ਮਸਲੇ ਮਸਾਇਲ, ਮੈਂ
1: ਹਾਂ
0: ਸਕੂਲ ਵਿੱਚ ਕੋਈ ਮਸਲਾ ਨਹੀਂ ਹੋਇਆ, ਬਲਕਿ ਇਸ ਤਰ੍ਹਾਂ ਸਮਝੋ ਕਿ ਤੁਸੀਂ ਸਕੂਲ ਵਿੱਚ ਮੈਂ ਠੀਕ ਸਾਂ, ਬਲਕਿ ਜਿਹੜੇ 7th ਕਲਾਸ ਵਿੱਚ ਪਹੁੰਚੇ ਨਾ,
1: ਹਾਂਜੀ
0: ਤੇ ਉਸਲੇ ਮੈਂ ਦੇਖਿਆ ਜਵਾਬ ਨਹੀਂ ਕਿ ਮੇਰੀ ਪੂਰੀ ਕਲਾਸ ਮੈਥ ਚ ਫੇਲ ਸੀ, ਇੱਕ ਮੈਂ ਪਾਸ ਸੀ, ਉਹ ਵੀ 33 ਨੰਬਰ ਤੇ।
1: ਵਾਹ ਵਾਹ ਵਾਹ,
0: ਇਸ ਤਰ੍ਹਾਂ ਵੀ ਐਸਾ ਮੌਕਾ ਆਇਆ। ਲੇਕਿਨ ਇਹ ਕਿ ਬਚਪਨ ਚੋਂ ਇੱਕ ਤੇ ਵੇ ਕਿ ਅਸੀਂ ਖੇਲਾਂ ਛੇਲਾਂ, ਉਸ ਵਕਤ ਦੀਆਂ ਖੇਲਾਂ ਵੀ ਮੁਨਫਰਿਦ ਸਨ। ਗੁੱਲੀ ਡੰਡਾ ਹੁੰਦਾ ਸੀ, ਪਤਾ ਨਹੀਂ ਤੁਸੀਂ ਜਾਣਦੇ ਹੋ ਕਿ
1: ਜੀ
0: ਨਹੀਂ,
1: ਜੀ ਜੀ ਜੀ ਬਿਲਕੁਲ
0: ਗੁੱਲੀ ਡੰਡਾ ਉਸ ਨਹੀਂ, ਇੱਕ ਲਾਟੂ ਹੁੰਦੇ ਸਨ ਲਾਟੂ, ਉਸ
1: ਅੱਛਾ
0: ਨੂੰ ਜਨਾਬ ਦੀ ਚਲਾਉਂਦੇ ਸਨ ਲਾਟੂ ਵੀ। ਇੱਕ ਹੁੰਦਾ ਸੀ ਉਹ ਜਿਹੜੇ ਬੰਟੇ ਖੇਡਣੇ, ਜਿਸ ਤਰ੍ਹਾਂ ਗੋਲੀਆਂ ਨਹੀਂ ਖੇਡਦੇ ਬੰਟੇ,
1: ਅੱਛਾ ਅਲੀ ਭਾਈ
0: ਇਹ ਵੀ ਸਾਡੇ ਦੌਰ ਵਿੱਚ
1: ਇਹ ਤੁਸੀਂ ਨਾ ਕਿਹੜੇ ਸਾਲ ਦਾ ਜ਼ਿਕਰ ਕਰ ਰਹੇ ਹੋ, ਤਾਂ ਕਿ ਸੁਣਨ ਵਾਲਿਆਂ ਨੂੰ ਪਤਾ ਚੱਲੇ ਕਿਹੜੇ ਸਾਲ ਦੀ ਕਹਾਣੀ ਸੁਣਾ ਰਹੇ ਨੇ।
0: ਮੈਂ ਤੁਹਾਨੂੰ ਇਹ ਦੱਸ ਰਿਹਾ ਨਾ, ਮੈਂ ਇਹ ਦੱਸ ਰਿਹਾ ਕਿ ਮੈਂ ਜਿਸ ਵਕਤ ਇਹ ਸਮਝੋ ਕਿ 6 5 6 6 ਸਾਲ ਨਾ ਸੀ, ਉਸਨੇ ਸ਼ੁਰੂ ਕਰ ਦਿੱਤੇ ਸਨ,
1: ਨਹੀਂ ਕਿਹੜੇ ਕਿਹੜੇ ਸ਼ਹਿਰ ਦੀ ਗੱਲ
0: ਠੀਕ ਹੈ
1: ਕਰ
0: ਨਾ।
1: ਰਹੇ ਹੋ ਤੇ ਕਿਹੜੇ ਸਾਲ ਦੀ ਗੱਲ ਕਰ ਰਹੇ ਹੋ, ਕਿਹੜੇ ਸ਼ਹਿਰ ਦੇ ਵਿੱਚ ਤੁਹਾਡੀ ਪੈਦਾਇਸ਼ ਹੋਈ?
0: ਮੈਡਮ ਜੀ ਹੁਣ ਦੇਖੋ ਨਾ, ਅੱਜ ਤੁਸੀਂ ਅੱਜ ਦੇਖੋ ਸਾਡੀ ਉਮਰ ਹੈ ਫਰਜ਼ ਕਰੋ 68 70 ਸਾਲ, ਤੇ ਮੈਂ ਜਿਹੜੀ ਗੱਲ ਕਰ ਰਿਹਾ ਇਹ ਕਰ ਰਿਹਾ 5 ਸਾਲ ਨਹੀਂ, ਜਿਹੜੇ ਮੇਰੀ 5 ਸਾਲ ਉਮਰ ਸੀ,
1: ਯਾਨੀ
0: ਠੀਕ ਹੈ ਨਾ।
1: 50 55 ਦੇ ਜ਼ਮਾਨੇ ਦੀ ਗੱਲ ਕਰ ਰਹੇ ਹੋ, 50 55 ਦਾ ਦੌਰ ਤੁਸੀਂ ਦਿਖਾ ਰਹੇ ਹੋ, ਇਸ ਲਈ ਜਿਹੜੇ ਦੋਸਤ ਸੁਣਨਗੇ।
0: ਤੁਸੀਂ ਸਮਝੋ ਕਿ ਮੈਂ 60 ਨਹੀਂ 25 ਨਹੀਂ ਗੱਲ ਕਰ ਰਿਹਾ,
1: ਠੀਕ ਹੋ ਗਿਆ ਠੀਕ ਹੋ ਗਿਆ
0: 60 ਨਹੀਂ, 1960 60 ਨਹੀਂ 25 ਨਹੀਂ ਗੱਲ ਕਰ ਰਿਹਾ, 60
1: ਠੀਕ
0: ਵਿੱਚ,
1: ਹੋ ਕਿ ਉਹ ਜ਼ਮਾਨਾ ਤੁਸੀਂ ਯਾਦ ਕਰ ਰਹੇ ਹੋ, ਕਿਉਂਕਿ
0: ਠੀਕ ਹੈ
1: ਹਰ
0: ਨਾ।
1: 5 ਸਾਲ ਬਾਅਦ ਥੋੜਾ
0: ਹਾਂ
1: ਤਬਦੀਲੀ ਆ ਜਾਂਦੀ ਹੈ ਨਾ ਟਾਈਮ ਦੇ ਵਿੱਚ। ਹਾਂਜੀ
0: ਹਾਂ ਹਾਂ ਤੇ ਉਹ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅਸੀਂ ਖੇਡਣੇ ਸਾਂ, ਔਰ ਮਜ਼ੇ ਦੀ ਗੱਲ ਤੁਹਾਨੂੰ ਦੱਸਾਂ ਕਿ ਮੈਂ ਬੰਟੇ ਜਿਹੜੇ ਨਾ ਬੰਟੇ, ਇਸ
1: ਹਾਂ
0: ਚ ਮੈਂ ਬੜਾ ਜ਼ਬਰਦਸਤ ਸੀ ਖਿਲਾੜੀ ਸੀ, ਇਸ
1: ਅੱਛਾ
0: ਲਿਹਾਜ਼ ਨਾਲ ਕਿ ਮੈਂ ਉਹ ਘਿਓ ਨਾ ਤੇ ਡਾਲਡੇ ਦੇ ਡੱਬੇ ਹੁੰਦੇ ਸਨ, ਡਾਲਡੇ ਨੇ 5 ਕਿਲੋ ਦੇ, ਤੇ ਮੈਂ ਉਹ ਰੱਖੇ ਸਨ, ਉਹ ਮੇਰੇ ਕੋਲ ਬਹੁਤ ਜ਼ਿਆਦਾ ਭਾਰ ਜੁਲਾਦੇ ਹੋਣਾ ਸੀ, ਪੋਣਾ ਹੁੰਦਾ ਸੀ 5 ਕਿਲੋ ਦਾ, ਤੇ ਮੇਰੇ ਕੋਲ ਲੋਕ ਆਉਂਦੇ ਸਨ ਘਰ, ਸ਼ੌਕ ਸੀ ਨਾ। ਤੇ ਫਿਰ ਇੱਕ ਸਿਰਲਾ ਇੱਕ ਨਈ ਖੇਲ ਆਈ ਸੀ ਲਾਟੂ,
1: ਅੱਛਾ
0: ਫਿਰ ਲਾਟੂ ਆਏ ਉਹ ਖੇਲਣੇ ਰਿਹਾ, ਤੇ ਜਿਹੜੀ ਹੁੰਦੀ ਸੀ ਨਾ ਗੁੱਲੀ ਡੰਡਾ, ਇਹ ਤਾਂ ਬਹੁਤ ਉਸਲੇ ਕਿਉਂਕਿ ਖੁੱਲੀ ਜਗ੍ਹਾ ਹੁੰਦੇ ਸਨ, ਅਸਾਂ ਨੇ ਘਰ ਨੂੰ ਖੁੱਲੀ ਜਗ੍ਹਾ ਹੁੰਦਾ ਸੀ, ਤਾਂ ਬੜਾ ਉਹ ਲੁਤਫ ਆਉਂਦਾ ਸੀ,
1: ਸਹੀ
0: ਠੀਕ ਹੈ ਨਾ। ਇਸ ਤਰ੍ਹਾਂ ਅਸੀਂ ਉਹ ਆਪਣੇ ਦੌਰ ਵਿੱਚ ਸ਼ੌਕਾਂ ਬੜੀਆਂ ਪੂਰੀਆਂ ਕੀਤੀਆਂ ਜੀ, ਔਰ
1: ਅੱਛਾ
0: ਠੀਕ ਰਹੇ ਹਾਂ, ਮਤਲਬ ਫਸਟ ਕਲਾਸ
1: ਅੱਛਾ
0: ਹੀ,
1: ਇਹ
0: ਐਸਾ
1: ਤਾਂ
0: ਨਹੀਂ
1: ਸੁਣਾ
0: ਹੈ।
1: ਕਿ
0: ਲੇਕਿਨ
1: ਮੰਮੀ
0: ਅਸੀਂ
1: ਨੂੰ ਕੀ
0: ਕਦੇ
1: ਕਹਿੰਦੇ ਸੋ,
0: ਸਿਰਫ
1: ਆਪਣੀ ਅੰਮੀ
0: ਖੌਫ
1: ਨੂੰ ਕੀ
0: ਆਉਂਦਾ
1: ਕਹਿੰਦੇ
0: ਸੀ
1: ਸੋ,
0: ਮੇਰੇ ਵਾਲਦ ਸਾਹਿਬ ਨੂੰ,
1: ਆਪਣੀ
0: ਬਸ
1: ਅੰਮੀ ਨੂੰ
0: ਉਹਨਾਂ ਨੇ
1: ਕੀ ਕਹਿੰਦੇ ਸੋ?
0: ਪੜ੍ਹਨ
1: ਅਲੀ ਭਾਈ
0: ਨਹੀਂ ਨਾ,
1: ਮੇਰੀ ਆਵਾਜ਼ ਆ ਰਹੀ ਹੈ? ਤੁਸੀਂ ਆਪਣੀ ਅੰਮੀ ਨੂੰ ਕੀ ਕਹਿੰਦੇ ਸੋ,
0: ਅੰਮੀ ਨੂੰ
1: ਆਪਣੇ
0: ਅਸੀਂ
1: ਅੱਬੂ ਨੂੰ ਕੀ ਕਹਿੰਦੇ
0: ਅਸੀਂ
1: ਸੋ?
0: ਕਹਿੰਦੇ ਸਾਂ ਬੇਜੀ
1: ਬੇਜੀ,
0: ਅੰਮੀ
1: ਅੱਛਾ
0: ਨੂੰ ਅਸੀਂ ਬੇਜੀ ਕਹਿੰਦੇ ਸਾਂ, ਤੇ ਸਾਡੀ ਬੇਜੀ ਜਿਹੜਾ ਨਾ ਸਭ ਤੋਂ ਜ਼ਿਆਦਾ ਮੈਨੂੰ ਪਿਆਰ ਕਰਦੀ ਸੀ, ਬਹੁਤ
1: ਅੱਛਾ
0: ਪਿਆਰ ਕਰਦੀ ਸੀ ਮੇਰੀ ਅੰਮੀ, ਅੱਲਾ
1: ਅੱਛਾ
0: ਨੂੰ ਕਰੋੜ ਕਰੋੜ ਜਨਮ ਦੇ, ਔਰ ਆਖਰ ਤੱਕ ਮਰਨੇ ਤੱਕ ਵੀ ਨਾ ਉਹ ਮੇਰੀ ਵਾਲਦਾ ਮੇਰੇ ਨਾਲ ਇਨਤਹਾ ਨਾਲ ਪਿਆਰ ਕਰਦੀ ਸੀ ਔਰ ਸਾਰਿਆਂ ਨੂੰ ਪਤਾ ਹੈ, ਮੇਰੇ
1: ਅੱਛਾ
0: ਭੈਣਾਂ ਭਾਈਆਂ ਨੂੰ ਪਤਾ ਹੈ, ਮੇਰੇ ਰਿਸ਼ਤੇਦਾਰਾਂ ਨੂੰ ਪਤਾ ਹੈ, ਮੇਰੇ ਆਲੇ ਮੱਲਾ ਨੂੰ ਵੀ ਪਤਾ ਹੈ ਕਿ
1: ਅੱਛਾ
0: ਮੇਰੀ ਮਾਂ ਔਰ ਮੇਰੇ ਬਾਪ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ,
1: ਅੱਛਾ ਤੇ ਇਹ ਦੱਸੋ ਨਾ
0: ਤੇ
1: ਬਾਕੀ ਭੈਣ
0: ਭਰਾ
1: ਭਰਾ
0: ਤਾਂ
1: ਜੈਲਸ
0: ਵੈਸੇ ਹੀ
1: ਹੁੰਦੇ
0: ਪਿਆਰ
1: ਸਨ,
0: ਕਰਦੀਆਂ ਭਾਈਆਂ ਨਾਲ।
1: ਬਾਕੀ ਭੈਣ ਭਰਾ ਨਹੀਂ ਜੈਲਸ ਹੁੰਦੇ ਸਨ ਕਿ ਵੀ ਇਹ ਬਹੁਤਾ ਲਾਡਲਾ ਹੈ, ਜਨੂ ਨਾਲ ਪਿਆਰ ਕਰਦੇ, ਅੰਮੀ ਜੀ ਇਹਨੂੰ ਅਬੇ ਜੀ ਜ਼ਿਆਦਾ ਪਿਆਰ
0: ਨਹੀਂ
1: ਕਰਦੇ।
0: ਨਹੀਂ ਨਹੀਂ ਜੈਲਸੀ ਵਾਲਾ ਕੋਈ ਐਸਾ ਨਹੀਂ ਸੀ, ਸਾਰੇ
1: ਅੱਛਾ
0: ਸਾਡੇ ਭੈਣ ਭਾਈ ਜਿਹੜੇ ਨਾ ਠੀਕ ਰਹਿੰਦੇ ਸੀ, ਕੋਈ ਜਲਸੀ ਨਾ ਅਨਸਰ ਹੈ ਹੀ ਨਹੀਂ ਸੀ ਉਹਨਾਂ ਚ।
1: ਅੱਛਾ ਤੇ ਨਾਸ਼ਤੇ ਚ ਕੀ ਬਣਾਉਂਦੇ ਸਨ ਬੇ ਜੀ?
0: ਅਮੀ ਜੀ ਜ਼ਿਆਦਾਤਰ ਮੈਨੂੰ ਨਾਸ਼ਤੇ ਜਿਹੜਾ ਅੰਡਾ ਦਿੰਦੇ ਸਨ, ਅੰਡਾ,
1: ਅੱਛਾ
0: ਕਿਉਂਕਿ ਅੰਡਾ ਮੇਰੀ ਫੇਵਰੇਟ ਹੁੰਦੀ ਸੀ, ਕਿਸੇ ਲਈ ਭੁੰਨ ਕੇ ਦੇਣ, ਕਿਸੇ ਲਈ ਉਹ ਆਮਲੇਟ ਬਣਾ ਦੇਣ, ਕਿਸੇ ਲਈ ਅਸੀਂ ਉਬਾਲ ਕੇ ਮਤਲਬ ਕੇ ਦੇਣ, ਮਤਲਬ ਅੰਡਾ ਜਿਹੜਾ ਮੇਰਾ ਫੇਵਰੇਟ ਹੁੰਦਾ ਸੀ।
1: ਅੰਡਾ ਪਰਾਠਾ, ਅੰਡਾ ਪਰਾਠਾ ਯਾਨੀ ਉਸ ਵੇਲੇ ਦਾ ਨਾਸ਼ਤਾ ਸੀ ਤੁਹਾਡਾ ਖਿਆਲ ਹੈ ਕਿ ਮਸ਼ਹੂਰ ਨਾਸ਼ਤਾ ਉਸ ਵੇਲੇ ਅੰਡਾ ਪਰਾਠਾ ਜ਼ਿਆਦਾ ਘਰਾਂ 'ਚ ਬਣਦਾ ਸੀ ਜੀ?
0: ਮੈਡਮ ਇਸ ਤਰ੍ਹਾਂ ਕਿ ਕੋਈ ਸਾਨੂੰ ਮਤਲਬ ਕਿ ਇੱਕ ਤਾਂ ਨਾ ਮੈਂ ਤੁਹਾਨੂੰ ਦੱਸਿਆ ਨਾ ਕਿ ਸਾਡੇ ਅਹਿਲੇ ਮੱਲਾ ਜਿਹੜਾ ਨਾ ਅਹਿਲੇ ਮੱਲਾ
1: ਜੀ
0: ਉਹ ਵੀ ਸਾਡੇ ਨਾਲ ਪਿਆਰ ਕਰਦੇ ਸਨ, ਕੋਈ ਐਸੀ ਮੁਖਾਲਫਤ ਨਾ ਕਿ ਅਨਸਰ ਕਿਸੇ ਜਗ੍ਹਾ ਨਹੀਂ ਸੀ, ਅੱਲਾ ਦਾ ਇਹ ਫਜ਼ਲ ਰਿਹਾ ਕਿ ਕੋਈ ਐਸੀ ਨਹੀਂ ਹੁੰਦਾ ਸੀ। ਔਰ ਮੇਰੀ ਖਾਲਾ ਜੀ ਲਿਆਉਂਦੀਆਂ ਸਨ ਨਾ ਉਹ ਤੇ ਬਹੁਤ ਹੀ ਮੇਰੇ ਨਾਲ ਪਿਆਰ ਕਰਦੀਆਂ ਸਨ, ਮੇਰੀਆਂ ਖਾਲਾ ਮਾਖਾਲਾ, ਮੇਰੀਆਂ ਤਿੰਨ ਖਾਲਾ ਸਨ ਜੀ, ਮੇਰੀ ਵਾਲਦਾ ਜੀ ਤਿੰਨ ਭੈਣਾਂ ਸਨ, ਕਿ ਅਸੀਂ ਵੀ ਖਾਲਾ ਨੇ ਘਰ ਜਾਂਦੇ ਸਨ ਬੜੇ ਖੁਸ਼ ਹੁੰਦੇ ਸਾਂ, ਔਰ ਸਾਡੀ ਨਾਨੀ ਨਾਨਾ ਬਹੁਤ ਖੁਸ਼ ਹੁੰਦੇ ਸਾਂ ਅਸੀਂ, ਹਾਲਾਂਕਿ ਨਾਨੀ ਨਾਨੇ ਘਰ ਬਹੁਤ ਘੱਟ ਜੁਲਦੇ ਸਾਂ, ਲੇਕਿਨ ਉਹ ਬਹੁਤ ਪਿਆਰ ਕਰਦੇ ਸਨ ਕਿਉਂਕਿ ਦਿਹਾਤ ਸੀ ਨਾ, ਅਸੀਂ ਆ ਸ਼ਹਿਰਾਂ ਨਾਲ ਰਹਿਣ ਵਾਲੇ, ਸਾਡੇ ਕੋਲੋਂ ਮਤਲਬ ਕਿ 300 ਫੁੱਟ ਤੇ ਸਾਡੇ ਕੋਲ
1: ਪੈਦਾ ਹੋਏ
0: ਮੇਨ
1: ਸੋ ਨਾ
0: ਰੋਡ
1: ਰਾਵਲਪਿੰਡੀ ਦਾ ਸੁਣਾ ਰਹੇ ਹੋ ਤੁਸੀਂ ਇਹ ਸਾਰਾ ਜ਼ਿਕਰ ਅਲੀ ਬਾਈ
0: ਰਾਵਲਪਿੰਡੀ ਦਾ ਆਇਆ ਕੈਂਟ ਨੇੜੇ ਚ ਕਰੀਬ ਸਾਡੇ ਪਿਸ਼ਾਵਰ ਰੋਡ ਸਾਡੇ ਕੋਲ ਹੈ।
1: ਅੱਛਾ ਅੱਛਾ ਯਾਨੀ ਉਸ ਲਈ ਉਸ ਨੂੰ ਕਹਿੰਦੇ ਸਰ ਚੂੜ ਵਾਲਾ ਇਲਾਕਾ, ਚੂੜ
0: ਇਸ
1: ਵਾਲਾ
0: ਪਰ
1: ਇਲਾਕਾ
0: ਅਸੀਂ
1: ਜਿਹੜਾ
0: ਜੀ
1: ਚੂੜ ਵਾਲਾ ਇਲਾਕਾ ਚੂੜ ਕਹਿੰਦੇ ਸਰ ਨਾ ਉਸ ਲਈ ਜ਼ਮਾਨੇ ਨੂੰ।
0: ਹਾਂ ਇਹ ਇਲਾਕਾ ਕਹਿੰਦੇ ਹਾਂ ਜੀ, ਵੈਸਟੇ ਦੇ ਆਪੋਜ਼ਿਟ ਹੈ ਚੂੜ ਅੜਪਾਲ, ਇੱਕ ਬੰਦਾ ਸੀ ਚੂੜ ਅੜਪਾਲ ਹੈ, ਉਹ ਮੁਸਲਿਮ ਸੀ, ਉਸ ਦਾ ਨਾਂ ਸੀ ਉਸ ਬੰਦੇ ਦਾ, ਉਸਦੇ ਨਾਂ ਤੋਂ ਇਹ ਰੱਖਿਆ ਗਿਆ।
1: ਮਸ਼ਹੂਰ ਸੀ ਉਸ ਵੇਲੇ ਤੇ, ਬਿਲਕੁਲ ਜੰਗਲ ਸੀ ਜਾਂ ਖਾਲੀ ਖਾਲਾ ਇਲਾਕਾ ਸੀ, ਤੇ ਤੁਸੀਂ ਇਹ ਮੈਨੂੰ ਦੱਸੋ ਕਿ ਉਸ ਜ਼ਮਾਨੇ ਵਿੱਚ ਫਿਰ ਤੁਸੀਂ ਸਕੂਲ ਦੇ ਟਿਫਨ ਵੀ ਲੈ ਕੇ ਜਾਂਦੇ ਸੋ, ਤੁਹਾਡਾ ਸਕੂਲ ਤੇ ਨੇੜੇ ਸੀ, ਤੁਸੀਂ ਤੇ ਅੱਧੀ ਛੁੱਟੀ ਵੇਲੇ ਘਰ ਆ ਜਾਂਦੇ ਹੋਵੋਗੇ, ਤੇ ਫਿਰ ਕੋਈ ਅੱਧੀ ਛੁੱਟੀ ਵੇਲੇ ਅੰਮੀ ਜੀ ਵੈਸੇ ਖਰਚੀ ਖੁਰਚੀ ਦਿੰਦੇ ਸਨ ਕੋਈ ਸਕੂਲ ਤੇ, ਪਰ ਰੇੜੀਆਂ ਸ਼ੇੜੀਆਂ ਲੱਗਦੀਆਂ ਸਨ, ਕੋਈ ਗੋਲ ਗੱਪੇ ਕੋਈ ਚਾਟਾ ਛਾਟਾ ਕੋਈ ਲੱਗਦੀਆਂ ਸਨ ਕਿ ਉਸ ਵੇਲੇ ਰਿਵਾਜ਼
0: ਨਹੀਂ ਸੀ? ਰਿਵਾਜ ਨਹੀਂ ਸੀ ਉਸ ਵੇਲੇ, ਇੱਕ ਔਰਤ ਜਿਹੜੀ ਹੈ ਨਾ ਬੇਵਾ ਸੀ, ਅੱਲਾ ਉਸਨੂੰ ਇਮਾਨ ਨਸੀਬ ਕਰੇ ਬਹੁਤ ਅੱਛੇ, ਉਹ ਚਟਪਟੇ ਕਰਕੇ ਲਾਉਂਦੀ ਸੀ, ਉਸੇ ਇੱਕ ਪੈਸੇ ਦਾ ਮਿਲਦਾ ਸੀ ਚਟਪਟਾ ਜਿਹਾ ਨਾ, ਉਹ ਲੱਗਦਾ ਸੀ ਕਿ ਹੈ ਨਿਮਕੀਨ ਸੀ ਬੜਾ ਅੱਛਾ ਤਰੀਕੇ ਨਾਲ, ਲੇਕਿਨ ਉਹ ਇਹ ਸਮਝ ਲਓ ਤੁਸੀਂ ਕਿ ਜਿਸ ਤਰ੍ਹਾਂ ਕੋਈ ਖਮੀਰਾ ਆਟਾ ਨਹੀਂ, ਖਮੀਰੇ ਆਟੇ ਨੂੰ ਬਣਾਉਂਦੀ ਸੀ, ਕੱਲ ਕੇ ਨਾ ਲੈ ਕੇ ਆਉਂਦੀ ਸੀ,
1: ਅੱਛਾ ਅੱਛਾ ਇਹ ਯਾਨੀ
0: ਤੇ ਉਹ ਜ਼ਿਆਦਾਤਰ ਚੱਲਦਾ ਸੀ, ਬਾਕੀ ਕਾਰਜ ਮੁਫਤ ਕਾਲਜ ਮੁਫਤ ਕਾਰਜ ਮੁਖਲਿਫ ਚੀਜ਼ਾਂ ਅਗਰ ਪੱਕੀਆਂ ਹੋਣ ਕੋਈ, ਤੇ ਵੈਸੇ ਜ਼ਿਆਦਾਤਰ ਜਿਹੜਾ ਨਾ ਉਹ ਜਿਸੇ ਮਹਿਮਾਨ ਆਉਂਦੇ ਨਾ ਉਸ ਲਈ ਡਿਸ਼ਾਂ ਚੀਜ਼ਾਂ ਕੁਛ ਜ਼ਿਆਦਾ ਪੱਕਦੀਆਂ ਨੇ, ਫਾਇਦਾ ਹੋ ਚੱਲਣਾ ਸੀ ਕਿ ਮਹਿਮਾਨ ਆਏ ਨੇ ਸਰ,
1: ਅੱਛਾ ਈਦ ਤੇ ਵਾਰ
0: ਕੋਣ ਤੁਹਾਡੇ ਆਪਣੇ ਰਿਸ਼ਤੇਦਾਰ ਹੀ ਜ਼ਿਆਦਾ ਹੁੰਦੇ
1: ਕੋਈ ਖਾਸ ਮੌਕਾ ਜਦੋਂ ਹੁੰਦਾ ਸੀ, ਤੇ ਇਹ ਵੀ ਦੱਸੋ ਨਾਲ ਕਿ ਸਾਲ ਵਿੱਚ ਕੱਪੜੇ ਕਿਤਨੀ ਵਾਰੀ ਨਵੇਂ ਬਣਦੇ ਸਨ, ਕੀ ਰਿਵਾਜ ਸੀ ਉਸ ਜ਼ਮਾਨੇ 'ਚ? ਅੱਜ ਕੱਲ ਤੇ ਹੁੰਦੇ ਨਾ ਬੁਟੀਕਾਂ ਦਾ ਜ਼ੋਰ ਏ, ਤੇ ਅਲਮਾਰੀਆਂ ਭਰੀਆਂ ਫਟੀਆਂ ਹੋਈਆਂ ਨੇ, ਤੇ ਰੱਖਣ ਦੀ ਜਗ੍ਹਾ ਕੋਈ ਨਹੀਂ ਵਾਲਾ ਹਿਸਾਬ, ਉਸ ਲਈ ਕੀ ਵੀ ਹੁੰਦਾ ਸੀ, ਉਸ ਲਈ ਕੀ ਕਰਦੇ ਸੋ, ਕਿਤਨੀ ਦਫਾ ਸਾਲ ਵਿੱਚ ਨਵੇਂ ਜੋੜੇ ਕਿਹੜੇ ਮੌਕੇ ਤੇ ਬਣਦੇ ਸਨ?
0: ਇਸ ਤਰ੍ਹਾਂ ਮੈਡਮ ਜੀ ਕਿ ਦੋ ਤੇ ਹੁੰਦੇ ਸਰ ਸਾਡੇ ਯੂਨੀਫਾਰਮ, ਠੀਕ ਹੈ ਜੀ, ਦੋ ਯੂਨੀਫਾਰਮ, ਉਸ ਤੋਂ ਇਲਾਵਾ ਹਰ ਰਮਜ਼ਾਨ ਈਦ ਤੇ ਨਏ ਜੋੜਾ ਬਣਦਾ ਸੀ, ਉਸ ਤੋਂ ਇਲਾਵਾ ਵੀ ਇੱਕ ਅੱਧ ਸਾਲ ਇਹ ਜਿਹੜਾ ਨਾ ਇਹ ਸਮਝੋ ਕਿ ਸਾਲ ਵਿੱਚ ਦੋ ਜਾਂ ਮੁਸ਼ਕਿਲ ਨਾਲ ਤ੍ਰੈ, ਇਤਨੇ ਜੋ ਜ਼ਿਆਦਾ ਨਹੀਂ ਬਣਦੇ ਸੀ ਜੋੜੇ ਉਸ ਵਕਤ, ਇਤਨਾ ਨਹੀਂ ਹੋਣਾ, ਲੇਕਿਨ ਉਸਨੇ ਕੱਪੜਾ ਸਸਤਾ ਵੀ, ਔਰ ਕੱਪੜਾ ਜਿਹੜਾ ਉਹ ਐਸਾ ਹੁੰਦਾ ਸੀ ਕਿ ਅੱਛਾ ਕੱਪੜਾ ਹੁੰਦਾ ਸੀ ਔਰ ਜਲਦੀ ਫਟਦਾ ਵੀ ਨਹੀਂ ਸੀ।
1: ਅੱਛਾ ਤੇ ਲੇਕਿਨ ਜ਼ਿਆਦਾ ਕੱਪੜੇ ਬਣਾਉਣ ਦਾ ਰਿਵਾਜ ਨਹੀਂ ਸੀ, ਬਹੁਤ ਬਕਸੇ ਭਰਨ ਦਾ ਵੀ ਰਿਵਾਜ ਉਸ ਵੇਲੇ ਕੋਈ ਨਹੀਂ ਸੀ, ਤੇ ਸ਼ਾਦੀ ਵਿਆਹ ਤੇ ਜਾਂ ਤੇ ਜੋੜਾ ਬਣ ਜਾਂਦਾ ਸੀ ਕੋਈ
0: ਮੈਡਮ ਜੀ, ਮੈਂ
1: ਕਿਸੇ ਦੀ ਸ਼ਾਦੀ ਹੋਏ।
0: मैं मैडम जी तुम अर्ज करा कि मैं वाले साहब ने ना कोट पेंट जिहड़ा ना वो चौथी पंजवीं तू ना उन्हें मैंने बढ़ा के दिता सी कोट
1: हाँ
0: पेंट
1: वाह सही
0: उस दौर की। ठीक
3: अच्छा
0: है, और मैं जिसले किसी ने रिश्तेदार ने घर जाना सी ना तो
1: हाँ
0: मैंने कहने बाऊ जी आ गए रखे
1: अच्छा
0: मजाक ना कहने से बच्चा सी ना
1: अच्छा
0: उसले तो मैंने कहने जी बाऊ जी आ गए रखे। हाँ
1: पतलून चतलून पा के बाबू शाबू बन के निकलते सो ते फिर बच्चे ज़ारे रश करते ने
0: हाँ
1: देख के फिर
0: बिल्कुल
1: तुसी अपने घर का
0: हाँ
1: पहला
0: तो
1: मुंडा
0: मैं
1: सो
0: राजा बाहर जाना सी जी राजा बाहर जाना सी ना तो मेरे खालू रानी दुकान थी तो थे किराएदार सी फारा चौक ना
1: फोन
0: उसे
1: ये हाँ
0: वो जनाब ने कहना ऐनक बड़ी मजेदार किस्म छोटी जी प्लास्टिक दी ऐनक बहुत घट होनी सी तो मैंने वो ऐनक लै के देने सुन असि
1: अच्छा
0: बड़े लाइक करते से एंजॉय करते से असि।
1: अच्छा
0: हाँ
1: मेले शेले भी लगते सन कोई घर दे नेड़े
0: मेले ऐसा जो उस तरह नहीं होता सी लेकिन ईद ते ना ईद ते जरा पंगूड़े छुड़े जिस तरह अजकल होने ना इस
1: हाँ
0: तरह उस वक्त भी पंगूड़िया ने दौर होता सी पींगा शींगा घर ही जसनिया घर भी पींग होंगी सी पई
1: सही
0: के मेरिया भेणा ने मेरी वड्डी भेण ने पाई ना पींग ते उस च असी मतलब के वो भी करते रहते स बच्चे कट्ठे होने
1: हर
0: सन
1: घर
0: तभी
1: ही
0: भी
1: पींग
0: असि
1: होंदी सी उस
0: वो
1: वेले
0: कर
1: क्योंकि
0: लेने
1: दरख्त
0: सन।
1: होंदा सी ना कोई ते तुसी भी पींगा शींगा छुड़दे सो ते
0: हाँ
1: घर ही
0: मेरा
1: ज्यादा
0: तो
1: तर
0: घर
1: टाइम
0: जो
1: भेणा
0: ब्रेक
1: भरावां नाल गुजरदा सी
0: साढ़े घर दरेक लगी होनी सी ना मैडम दरेक हो तो दरेक दे
1: जी
0: उते पिंग उदा पाई होनी सी।
1: सही
0: वाह वाह
1: सही ते ए दसो ना कि तुहाडी जॉइंट फैमिली सी या सेपरेट फैमिली सी अम्मी अब्बू ते भैन भरा सो या कोई दादी दादा नानी नाना कोई नाल
0: उस
1: रहंदा
0: वक्त
1: सी
0: असी स्टार्ट ही तसी जहरी गल मेरे वालिद साहब सन एक मेरी वालदा सी एक मेरी भैन सी एक मैं सी उस
1: अच्छा
0: तो बाद जिहड़े मेरे छोटे बाद भैणा भाई हुए लेकिन
1: ठीक
0: है कि मेरे तो बाद जिहड़ी भैण हुई है ना उस नाल तो बड़ी नाल भी प्यार सी उस नाल भी बहुत प्यार उस तो बेचारी 1 अगस्त में तुसा दस्या सी फोत हो गई है ते
1: ओके
0: इस पर असा ना बहुत भैणा भाई ना बड़ा प्यार रहा सन
1: ठीक ठीक अच्छा ये दसो कि उस जमाने
0: कोई
1: के तो
0: दूरियां
1: स्कूल
0: ना
1: जो असि
0: दूरियां
1: तुहाडे
0: नहीं
1: स्कूल
0: सन
1: का नाम की सी तुहाडे स्कूल का नाम की सी ते उस स्कूल दे कोई दोस्त वगैरह याद ने कोई मुलाकात होंदी है कि बचपन दे संगी साथी उसले कोई तुहाडी खास खेड खूड कोई शरारत होंदी
0: हाँ
1: सी आपस च कोई ग्रुप बनया सी दोस्तां दा अली भाई
3: स्टिल
1: तुहाडा
3: हो गए स्टिल
1: इंटरनेट मेरा ख्याल है
3: हो
1: कि
0: गए तस्वीर पिक्चर स्टिल हो गई। हाँ
1: हाँ जी आ जाणगे हुणे नाल ही जी अली भाई थोड़ा कैमरा बंद हो गया फिर ऑन करो
0: हेलो
1: जी जी थोड़ी आवाज आ रही थोड़ा
0: हेलो
1: कैमरा बंद हो गया हाँ
0: लगता
1: जी
0: है
1: हाँ जी
0: नेट
1: हाँ
0: का
1: जी
0: इशू
1: कोई
0: हुआ है कोई थोड़ा सा।
1: गल नहीं कोई गल नहीं तुसी अपनी गल जारी रखो
0: हाँ
1: हाँ
0: वही
1: आ
0: ना
1: गए
0: तो
1: बचपन
0: मैं
1: के तो कोई दोस्तों ना
0: कह
1: दसो
0: रहे हैं कि सब तो
1: दस साल
0: बड़ी
1: की
0: गल है
1: उम्र
0: कि
1: तक
0: साढ़े पैना पैना था जी।
1: 10 साल की उम्र तक
0: हाँ
1: अपने
0: जी
1: स्कूल दे दोस्तों का दसो प्राइमरी स्कूल ही तुसी होगे तुहाडे कोई यादगार दोस्त जेड़े कोई उस तो बाद भी तुहाडे नाल रابطे च रहे या बचपन दी दोस्तियां कोई है सन तुहाडियां खास
0: मैडम जी साढ़े तो एक्चुअली मुकामी साढ़ा एक बहुत अच्छा दोस्त सी अजकल भी है लेकिन राबते च नहीं है वो बंदा क्योंकि वो बस रोजगार ने सिले ने उधर दूसरे एक सियालकोट तो साढ़ा दोस्त सी बहुत अच्छा दोस्त सी उस नाल कुछ दोस्त बेचारे अल्लाह नु प्यारे हो गए बचपन कहीं फोत हो गए कोई इस तरह ना लेकिन वो एक ही दोस्त जरा जिगरी दोस्त ना वो साढ़ा एक ही सी तो वो अजकल जरा स्क्रीन
1: अच्छा ये
0: तो आउट
1: दसो
0: होया है
1: शरारता
0: तो
1: किस
0: बाकी
1: तरह
0: हूं
1: दिया
0: तुसा
1: करते
0: पता
1: सो
0: फिर
1: बचपन
0: मतलब
1: विच
0: जवान होना
1: 10 साल दी उम्र तक असी तुहानू हजे तां रोक रहे हैं ताकि असी अगली गुफ्तगू किसे दूसरे मौजू दे नाल तुहाडे नाल इंशाल्लाह शेयर करांगे तुसी
0: मैं
1: दसो
0: वही
1: कि
0: अर्ज
1: 10 साल दी
0: करना
1: उम्र दे
0: 10 साल
1: अंदर
0: में
1: अंदर
0: साढ़े
1: शरारता कैसियां हुंदियां सन तुहाडियां
0: मैं जी
1: शरारता कैसियां सन 10 साल दी उम्र तक किस किस्म दी शरारता करते सो
0: शरारता मैडम जी पता है कि गल बच्चे नहीं शरारता तो आपस में रोंदियां खास तौर पर जिसले खेलते हैं ना जिसले खेलते हैं कोई
1: हाँ
0: जिहड़ा बंदा जित चुल्ला है तो दूसरा जिहड़ा है वो नाराज होता है शिकायतें लैके घर आ चुल्ला है कि जी इसने यह कीता है इसने यह कीता है बचपन लेकिन यह कि सानू यह पता है साढ़े वालदैन नू कि असाने बच्चे ज्यादती नहीं करते मतलब
1: सही
0: माँ बाप नू कॉन्फिडेंस होंगे ना लेकिन
1: हाँ
0: ज्यादती नहीं करने उसने बावजूद भी जो बच्चा शिकायत लैके आएगा या करे उसकी मां ना लैके आएगी ਫਿਰ ਵੀ ਉਹ ਕਹਿੰਦੇ ਨੇ ਕਿ ਠੀਕ ਹੈ ਜੀ ਅਸੀਂ ਆਪਣੇ ਬੱਚੇ ਨੂੰ ਸਮਝਾ ਸਕਾਂਗੇ, ਉਹਨੂੰ ਉਸੇ ਵਕਤ ਮੋੜ ਨਹੀਂ ਦੇਣੇ ਤਰੀਕੇ ਨਾਲ, ਉਹ ਕਹਿੰਦੇ ਨੇ ਕਹਿੰਦੇ ਠੀਕ ਹੈ ਜੀ ਅਸੀਂ।
1: ਸਹੀ ਤੇ ਕਹਿੰਦੇ
0: ਸਾਡੇ ਵਾਲਦੈਨ ਵੀ ਤੇ ਮਾਸ਼ਾਅੱਲਾ
1: ਮਾਰ ਪਈ
0: ਉਸ ਵਕਤ ਦੇ ਵਾਲਦੈਨ, ਦਾਦੇ ਦੇ ਵਾਲਦੈਨ
1: ਅਲੀ ਬਈ ਕਹਿੰਦੇ ਮਾਰ ਸ਼ਾਰ ਪਈ, ਫੈਂਡੀ ਫੁੰਡੀ ਪਈ ਅੰਮੀ ਜੀ ਕੋਲੋਂ ਅੱਬੂ ਕੋਲੋਂ, ਫੈਂਡੀ ਪਈ ਕਦੇ ਘਰੋਂ?
0: ਬਿਲਕੁਲ ਫੈਂਟੀ, ਮਾਂ ਮਾਂ ਨੇ ਇੱਕ ਅਥੂ ਕਦੇ ਵੀ ਨਹੀਂ ਪਈ ਜੀ ਮੈਡਮ, ਕਦੇ ਵੀ ਨਹੀਂ ਪਈ, ਬਲਕਿ ਮਾਂ ਨੇ ਹਮੇਸ਼ਾ ਜਿਹੜੀ ਹੈ ਨਾ ਉਹ ਟਾਲ ਬਣੀ ਹੈ।
1: ਅੱਛਾ
2: ਅੱਬੂ ਕੋਲ ਖੁਦਾ ਹੀ ਹਮੇਸ਼ਾ
0: ਰੋਬ ਹੁੰਦਾ ਸੀ, ਵਾਲਾ ਸਾਹਿਬ ਨਾਲ ਰੋਬ ਹੁੰਦਾ ਸੀ, ਮਾਰਨੀ ਰੋਬ ਹੁੰਦਾ ਸੀ, ਉਸ ਰੋਬ ਨਾਲ ਬੰਦਾ ਵੈਸੇ ਹੀ ਬੰਦਾ ਉਹ ਕਿਹਾ ਨੇ ਪਾਣੀ ਪਾਣੀ ਹੋ ਜਾਂਦਾ ਜਾਂ ਡਰ ਹੁੰਦਾ।
1: ਸਹੀ, ਅੱਛਾ ਖੌਫ ਹੁੰਦਾ ਸੀ ਨਾ ਉਸ ਵੇਲੇ ਅੱਬੂ ਕੋਲੋਂ, ਅੱਬਾ ਜੀ ਕੋਲੋਂ
0: ਬਹੁਤ ਸੀ,
1: ਬਹੁਤ ਡਰ ਹੁੰਦਾ ਸੀ ਪਿਓ ਕੋਲੋਂ ਕਿ ਪਿਓ ਨੂੰ ਪਤਾ ਚੱਲ ਗਿਆ ਤੇ ਹਾਲਾਂਕਿ
0: ਨਹੀਂ। ਉਹ ਮੈਡਮ ਜੀ ਇਸ ਤਰ੍ਹਾਂ ਨਾ ਕਿ ਉਹ ਇਸ ਤਰ੍ਹਾਂ ਹੁੰਦਾ ਸੀ ਕਿ ਮਾਂ ਜਿਹੜੀ ਨਾ ਮਾਂ ਮਾਂ ਅਗਰ ਉਸ ਵਕਤ ਦੀਆਂ ਮਾਵਾਂ ਅੱਜ ਦੀ ਤਰ੍ਹਾਂ ਹੋਣ ਨਾ ਤੇ ਰੋਲੇ ਕੋਈ ਨਾ ਪੈਣ, ਠੀਕ ਹੈ ਨਾ। ਇਸ ਤੋਂ ਜਾਣਾ ਕਿ ਸਾਡੀ ਮਾਂ ਜਿਹੜੀ ਹੈ ਨਾ ਉਹ ਬਾਪ ਨਾਲ ਸਾਡਾ ਖੌਫ ਰੱਖਦੀ ਸੀ, ਕਹਿੰਦੀ ਸੀ ਕਿ ਅੱਛਾ ਤੂੰ ਸ਼ਰਾਰਤ ਕਰੇਗਾ ਨਾ ਤਾਂ ਮੈਂ ਆਣ ਕੇ ਤੁਹਾਡਾ ਅੱਬੂ ਆਏਗਾ ਤੇ ਮੈਂ ਸ਼ਿਕਾਇਤ ਕਰਾਂਗੀ, ਬਸ ਉੱਥੇ ਬੰਦਾ ਪਾਣੀ ਪਾਣੀ ਹੋ ਜਾਂਦਾ ਸੀ।
1: ਅੱਛਾ ਇੱਕ ਗੱਲ ਦੱਸੋ ਅਲੀ ਭਾਈ, ਅਲੀ ਭਾਈ ਇੱਕ ਹੋਰ ਗੱਲ ਦੱਸੋ, ਇਹ ਤੁਸੀਂ ਸਾਰੇ ਵੀ ਦੱਸਣਾ ਬਾਕੀ ਵੀਰ ਵੀ ਦੱਸਣਾ, ਤੁਸੀਂ ਕਦੇ ਆਪਣੇ ਅੱਬੂ ਨੂੰ ਆਪਣੇ ਅੱਬਾ ਜੀ ਦੇ ਨਾਲ ਗਲੇ ਮਿਲੇ, ਉਹਨਾਂ ਦੇ ਨਾਲ ਕਦੇ ਜੱਫੀ ਪਾਈ, ਉਹਨਾਂ ਨੇ ਕਦੇ ਤੁਹਾਡੀ ਤੁਹਾਡਾ ਸਿਰ ਮੂੰਹ ਚੁੰਮਿਆ?
0: ਅੱਛਾ ਮੈਂ ਇਹ ਤੁਸਾਂ ਦੱਸਾਂ ਕਿ ਮੇਰੇ ਵਾਲਦ ਸਾਹਿਬ ਨਾਲ ਮੇਰੀ ਬੜੀ ਉਨਸ ਰਹੀ ਹੈ, ਹੱਤਾ ਕਿ ਮੈਂ ਕਈ ਦਫ਼ਾ 9-10 ਸਾਲ ਦੀ ਉਮਰ ਵਾਲਦ ਸਾਹਿਬ ਨੇ ਪੌਂ ਦੀ ਤਰਫ ਲੇਟਦਾ ਸਾਂ।
1: ਅੱਛਾ
0: ਮੈਂ ਤੇ ਮੇਰੇ ਤੋਂ ਵਾਲਦ ਸਾਹਿਬ ਨਾਲ ਇਤਨੀ ਮੁਹੱਬਤ ਹੁੰਦੀ ਸੀ ਮੇਰੀ ਵਾਲਦ ਸਾਹਿਬ ਨਾਲ।
1: ਅੱਛਾ ਬਚਪਨ ਵਿੱਚ, ਬਚਪਨ ਵਿੱਚ
0: ਡਰ ਵੀ ਇਸੇ ਤਰ੍ਹਾਂ ਔਰ ਨਾਲ ਮੁਹੱਬਤ ਵੀ ਇਸੇ ਤਰ੍ਹਾਂ।
1: ਅੱਛਾ
0: ਅੱਛਾ ਦੂਸਰੀ ਗੱਲ ਇਹ ਕਿ ਬੱਚਿਆਂ ਨੂੰ ਪੈਸੇ ਦੇਣਾ ਸਾਨੂੰ ਪੈਸੇ ਵੀ ਜ਼ਿਆਦਾ ਮਿਲਦੇ ਸਨ, ਨਾ ਸਿਰਫ ਮੈਨ ਮਿਲਦੇ ਸਨ ਜ਼ਾਹਿਰ ਤੌਰ ਤੇ, ਬਲਕਿ ਸਾਡੇ ਕੋਲ ਸਾਡਾ ਫੁੱਫਾ ਹੁੰਦਾ ਸੀ ਅੱਲਾ ਉਸਨੂੰ ਬਖਸ਼ਤ ਕਰੇ, ਉਹ ਸਾਡੀਆਂ ਭੈਣਾਂ ਭਾਈਆਂ ਨੂੰ ਇੱਕ ਪੈਸਾ ਦੇਣੇ ਸਨ ਤੇ ਮੈਂ 2 ਪੈਸੇ ਦਿੰਦੇ ਸਨ। ਬਹੁਤ ਕੁਛ ਆ ਜਾਣਾ ਸੀ, ਅੱਜ ਨੇ ਤੁਸੀਂ ਲਿਆਓ ਨਾ ਤੁਸੀਂ ਚਨੇ ਜਨਾਬ ਦੀ ਫਰਜ਼ ਕਰੋ ਵਿੰਕੇ ਬਾਜ਼ਾਰ ਤੋਂ ਲੈਣੇ ਹੋ 700 ਰੁਪਏ ਕਿਲੋ ਚਨੇ ਦੇਣੇ, ਉਸ ਲਈ ਇਹ ਸਮਝੋ ਕਿ ਅੱਧੇ ਕਿਲੋ
1: ਤਨਖਾਹ
0: ਮੈਡਮ 100 ਰੁਪਏ ਨੀ ਹੁੰਦੀ, ਸਾਡੇ ਵਾਲਦ ਸਾਹਿਬ ਦੀ ਤਨਖਾਹ 60 ਰੁਪਏ ਹੁੰਦੀ ਸੀ।
1: ਅੰਦਾਜ਼ਾ ਲਾਓ, ਯਾਨੀ ਸੋਨਾ ਉਸ ਵੇਲੇ ਫਿਰ ਹੋਣਾ ਹੈ 100 ਰੁਪਏ
2: ਦਾ,
1: ਸੋਨਾ ਹੋਏਗਾ
2: 70-80 ਰੁਪਏ ਸੀ ਉਦੋਂ।
0: ਨਹੀਂ ਸੋਨਾ ਤੇ ਨਹੀਂ ਮੈਡਮ, ਸੋਨਾ ਉਸ ਵਕਤ ਤੋਂ ਬਹੁਤ ਸਸਤਾ ਸੀ, ਸੋਨਾ ਜਿਹੜਾ ਨਾ 1973 ਜਿਹੜਾ ਨਾ ਇਹ 130 ਰੁਪਏ ਤੋਲਾ ਸੀ
1: ਜੀ ਜੀ
0: 73 ਇਸ ਮਾਰੋਂ, ਉਸ ਵਕਤ ਜਿਹੜਾ ਸੋਨਾ ਜਿਹੜਾ ਨਾ ਉਹ ਤਕਰੀਬਨ 60 ਤੋਂ ਵੀ ਘੱਟ ਕੀਮਤ ਨਾ ਸੀ।
1: ਵਾਹ ਵਾਹ ਵਾਹ ਵਾਹ, ਯਾਨੀ ਹਰ ਮਜ਼ਦੂਰ ਦੀ ਤਨਖਾਹ ਵੀ 1 ਤੋਲਾ ਸੋਨਾ ਦੇ ਬਰਾਬਰ ਜ਼ਰੂਰ ਹੁੰਦੀ ਸੀ, ਇਹ ਇੱਕ ਤਾਂ ਲੋਕਾਂ ਦੇ ਘਰ ਬੜੇ ਆਸਾਨੀ ਨਾਲ ਚੱਲਦੇ
0: ਸਨ। ਨਹੀਂ ਮੈਡਮ ਉਸਲੇ ਮੈਂ ਤੁਹਾਨੂੰ ਨਾਰਜ ਕਰਾਂ ਨਾ, ਉਸ ਵਕਤ ਨਾ ਸਾਡੇ ਘਰ 2 ਪਾਣੀ ਭਰਨ ਵਾਲੇ ਮਾਸ਼ਕੀ ਲੱਗੇ ਸਨ,
1: ਅਸੀਂ ਦੋਨਾਂ ਨੂੰ
0: 3 ਰੁਪਏ ਮਹੀਨੇ ਤੇ ਅਸੀਂ ਲਾਏ ਸਨ ਮਾਸ਼ਕੀ, 3 ਰੁਪਏ ਮਹੀਨੇ 2 ਰੁਪਏ
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਮਸ਼ਕੀ ਦਾ ਤੇ ਟਾਈਮ ਮੇਰਾ ਖਿਆਲ ਹੈ ਕਾਫੀ ਅਰਸੇ ਤੱਕ ਚਮੜੇ ਦੀ ਮਸ਼ਕ ਹੁੰਦੀ ਸੀ, ਉਹਨਾਂ ਨੇ ਪਿੱਛੇ ਪਾਈ ਹੁੰਦੀ ਸੀ, ਇਹ ਤੇ ਮੇਰਾ ਖਿਆਲ ਹੈ ਤਕਰੀਬਨ 1975 ਤੱਕ 80 ਤੱਕ ਮਸ਼ਕੀ ਦਾ ਦੌਰ ਚੱਲਿਆ ਸਾਡੇ ਪਾਕਿਸਤਾਨ ਵਿੱਚ।
0: ਮੈਡਮ ਤੁਸੀਂ ਜਿਵੇਂ ਕਿ ਬੈਂਗੀ ਵੀ ਹੁੰਦੀ ਸੀ, ਬੈਂਗੀ ਮਸ਼ਕੀ ਵੀ ਹੋਣਾ, ਬੈਂਗੀ ਵੀ ਹੁੰਦੀ ਸੀ, ਦੋ ਇੱਕ ਡੰਡਾ ਜਿਹਾ ਤੁਸੀਂ ਨਾਲ
1: ਦੋ ਕਨਸਤਰ ਪਾਏ ਹੁੰਦੇ ਸਨ, ਡੰਡੇ ਨਾਲ ਲਗਾ ਕੇ ਮੋਢੇ ਤੇ ਆਪਣੇ ਕਨਸਤਰ ਪਾਏ ਹੁੰਦੇ ਸਨ।
0: ਮੇਰੀ ਮੇਰੇ ਐਲੇ ਮਹੱਲਾ ਚ ਨਾ ਸਾਰੀਆਂ ਔਰਤਾਂ ਨੇ ਸਾਰਿਆਂ ਮਰਦਾਂ ਨੇ ਪਾਣੀ ਭਰਿਆ, ਲੇਕਿਨ ਮੇਰੀ ਮਾਂ ਜਿਹੜੀ ਨਾ ਕੜਾ ਚਾ ਕੇ ਬਾਹਰ ਨੀ ਗਈ।
1: ਅੱਛਾ ਤੁਹਾਡੇ ਘਰ
0: ਉਸ ਜ਼ਮਾਨੇ ਮਾਸ਼ਕੀ ਸਨ ਲਾਇਆ ਸੀ, ਔਰ 2 ਮਾਸ਼ਕੀ ਲਾਇਆ ਸਨ, ਉੱਥੇ ਪਾਣੀ ਬਹੁਤ ਕਿੱਲਤ ਸੀ ਸਾਡੇ ਇਲਾਕੇ ਚ ਨਾ, ਸ਼ੁਰੂ ਤੋਂ ਪਾਣੀ ਦੀ ਕਿੱਲਤ ਰਹੀ ਹੈ ਨਾ। ਇਸ ਲਈ ਅਸਾਂ ਨੇ ਵਾਲਦ ਸਾਹਿਬ ਨੇ ਦੂਸਰਾ ਇਹ ਅਸਾਂ ਨੇ ਘਰ ਚ ਦੇਖੋ ਮਿੱਟੀ ਦਾ ਤੇਲ ਜਲਣਾ ਸੀ ਮੈਡਮ, ਇੱਕ ਦੂਸਰਾ ਬੂਰੇ ਵਾਲੀ ਹੁੰਦੀ ਸੀ ਉਹ ਅੰਗੀਠੀ ਹੁੰਦੀ ਸੀ ਬੂਰੇ ਵਾਲੀ, ਬੂਰੇ ਵਾਲੀ ਹੁੰਦੀ ਸੀ ਨਾ ਉਸ ਚ, ਉਹ ਮਤਲਬ ਦੋ ਚੀਜ਼ਾਂ ਸਨ ਸਾਡਾ। ਇਸ ਮੇਰੇ ਇੱਕ ਮੇਰਾ ਕਜ਼ਨ ਸੀ ਮੁਰਗਾ ਤੂੰ, ਉਸਲੇ ਪਤਾ ਨੀ ਰਿਪੇਅਰ ਨਾ ਪਲਸਤਰ ਮਿਲਣਾ ਸੀ ਆਇਲ ਨਾ ਅਟਕ ਗਲ ਕੰਪਨੀ ਚੋਂ ਜਾਂ ਇਸ ਤੋਂ ਵੀ ਘੱਟ,
1: ਠੀਕ
0: ਕਨਸਤਰ ਸਮੇਤ ਮਿਲਣਾ ਸੀ ਆਇਲ ਮਿੱਟੀ ਨੇ ਤੇ
1: ਅੰਦਾਜ਼ਾ ਲਾਓ। ਅੱਜ ਇਹ ਖਾਬਾਂ ਦੀਆਂ ਗੱਲਾਂ ਲੱਗਦੀਆਂ ਨੇ, ਇਹ ਜਿਹੜੀਆਂ ਗੱਲਾਂ ਅੱਜ ਦਾ ਨੌਜਵਾਨ ਸੁਣੇਗਾ ਉਹਦੇ ਲਈ ਇੱਕ ਖਾਬ ਨਗਰ ਹੈ, ਖਾਬਾਂ ਦੀਆਂ ਗੱਲਾਂ ਨੇ ਕਿ 1 ਰੁਪਏ ਦੇ ਵਿੱਚ ਤੇਲ ਦਾ ਜਾਂ ਦੇਸੀ ਘਿਓ ਦਾ ਕਨਸਤਰ ਆ ਜਾਂਦਾ ਸੀ, ਜਾਂ ਅਸੀਂ ਜਨਾਬ ਚੁਆਨੀ ਵਿੱਚ ਪੂਰੀ ਹਫਤੇ ਦੇ
0: ਮੈਡਮ ਮੈਂ ਜਿਸ ਦੌਰ ਦੀ ਗੱਲ ਕਰਨਾ ਨਾ ਉਸ ਵਕਤ ਮੈਂ ਜਿਸ ਜ਼ਮਾਨੇ ਦੀ ਗੱਲ ਕਰਾਂ ਉਸਲੇ ਡਾਲਡਾ ਘਿਓ ਬਹੁਤ ਘੱਟ ਹੁੰਦਾ ਸੀ, ਦੇਸੀ ਜ਼ਿਆਦਾ
1: ਹੁੰਦਾ ਸੀ, ਦੇਸੀ ਘਿਓ ਹੁੰਦਾ ਸੀ ਬਿਲਕੁਲ ਬਿਲਕੁਲ ਕਨਸਤਰ ਹੁੰਦੇ ਸਨ ਦੇਸੀ ਘਿਓ ਦੇ,
0: ਦੇਸੀ ਘਿਓ ਵੀ ਮਗਲ 10 12 15 ਰੁਪਏ 20 ਰੁਪਏ ਕਿਲੋ ਹੁੰਦਾ ਸੀ।
1: ਮਾਸ਼ਾਅੱਲਾ ਮਾਸ਼ਾਅੱਲਾ ਜਨਾਬ, ਗੱਲਾਂ ਤੇ ਹੋਰ ਵੀ ਬੜੀਆਂ ਕਰਨ ਨੂੰ ਸਾਡਾ ਦਿਲ ਕਰ ਰਿਹਾ, ਮੈਂ ਤੇ ਕਹਿੰਦੀ ਹਾਂ ਹਲੀ ਪਈ ਇੱਕ ਹੋਰ ਪ੍ਰੋਗਰਾਮ ਵਿੱਚ ਵੀ ਅੱਗੇ ਹਿੱਸਾ ਲੈਣਾ, ਇਸ ਤੋਂ ਅੱਗੇ ਦੀਆਂ ਗੱਲਾਂ ਅੱਜ ਤੁਹਾਨੂੰ ਸਾਡਾ ਤਜਰਬਾ ਹੋ ਗਿਆ ਹੋਣਾ ਨਾ, ਤੇ ਇਸ ਤੋਂ ਅੱਗੇ ਦੀਆਂ ਗੱਲਾਂ ਯਾਦ ਕਰਨਾ ਤੇ 10 ਸਾਲ ਤੱਕ ਦੇ ਅਲੀ ਅਸਗਰ ਨੂੰ ਥੋੜੀਆਂ ਹੋਰ ਯਾਦਾਸ਼ਤਾਂ ਲਿਆ ਕੇ ਇੱਕ ਵਾਰੀ ਹੋਰ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ।
0: ਤੁਸੀਂ 10 ਤੂੰ ਜਿਹੜਾ ਚੜੋ ਨਾ ਉੱਤੇ ਹੋਰ ਕੋਈ ਇਸ ਤਰ੍ਹਾਂ ਕਰੋ ਨਾ, ਕੋਈ 10 ਤੂੰ ਲੈ ਕੇ ਨਾ
1: ਉਹ ਬਾਤ ਵੀ
0: ਕਰਾਂਗੇ, ਹਾਂ ਆਨਵਰਡ ਤੁਸੀਂ ਕੋਈ 12-15 ਸਾਲ ਤੱਕ ਲੈ ਚਲੋ ਨਾ, ਤੁਸੀਂ ਜ਼ਰਾ ਹੋਰ ਚਾਸ਼ਨੀ ਆ ਜਾਏਗੀ ਨਾ, ਕਿਉਂਕਿ ਉਸ ਨੂੰ ਤਾਂ ਥੋੜਾ ਹੋਰ ਲੱਗੀ ਹੈ।
1: ਇਸ ਤੋਂ ਅੱਗੇ ਜਿਹੜਾ ਅਸੀਂ ਇੱਕ ਸ਼ਹੀਦ ਲਮਹੇ ਦੇ ਕਰ ਰਹੇ ਹਾਂ ਨਾ,
0: ਠੀਕ ਹੈ ਨਾ, ਤੇ ਸਾਨੂੰ ਮੈਂ ਐਸੇ ਅਨਮੋਲ ਚੀਜ਼ਾਂ ਸੁਣਾਵਾਂਗਾ ਇਸ ਵਿੱਚ ਕਿ ਜੀ
1: ਠੀਕ ਹੋ ਗਿਆ। ਬਹੁਤ ਸ਼ੁਕਰੀਆ ਅਲੀ ਅਸਗਰ ਸਾਹਿਬ, ਅਲੀ ਅਸਗਰ ਸਮਰ ਸਾਹਿਬ ਸਾਡੇ ਨਾਲ ਰਾਵਲਪਿੰਡੀ ਪਾਕਿਸਤਾਨ ਤੋਂ ਜੁੜੇ ਇਸਲਾਮਾਬਾਦ ਤੋਂ, ਇਸ ਲਈ ਜਨਾਬ ਆਪਣੀਆਂ ਬੜੀਆਂ ਮਨਸੂਨ ਯਾਦਾਂ ਸਾਡੇ ਨਾਲ ਵੰਡ ਰਹੇ ਸਨ, ਬਹੁਤ ਅੱਛਾ ਲੱਗ ਰਿਹਾ। ਅਸੀਂ ਇਨਸ਼ਾਲਾ ਹੁਣੇ ਹੀ ਇਸੇ ਪ੍ਰੋਗਰਾਮ ਵਿੱਚ ਐਡਵਾਂਸ ਦਾਵਤ ਦੇਣੇ ਆ ਅਲੀ ਅਸਗਰ ਸਾਹਿਬ, ਇਨਸ਼ਾਲਾ ਅਗਲੇ ਪ੍ਰੋਗਰਾਮ ਵਿੱਚ ਇੱਕ ਵਾਰੀ ਹੋਰ ਸਾਨੂੰ ਟਾਈਮ ਦੇਣਾ ਤੇ ਸਾਡੇ ਨਾਲ ਇਸ ਤੋਂ ਅੱਗੇ ਦੀਆਂ 10-12 ਸਾਲ ਦੀ ਉਮਰ ਤੱਕ ਦੀਆਂ ਆਪਣੀਆਂ ਯਾਦਾਸ਼ਤਾਂ ਜ਼ਰੂਰ ਹੋਰ ਤਾਜ਼ਾ ਕਰਕੇ ਤੇ ਬੱਚਿਆਂ ਨੂੰ ਥੋੜਾ ਹੋਰ ਹੈਰਾਨ ਕਰਨਾ ਅੱਜ ਦੀ ਨਸਲ ਨੂੰ ਕਿ ਉੱਥੇ ਕੀ ਕੁੱਝ ਸੋਹਣਾ ਜ਼ਮਾਨਾ ਸੀ ਤੇ ਕੀ ਕੁੱਝ ਅਸੀਂ ਉੱਥੋਂ ਸਿੱਖ ਕੇ ਇੱਥੇ ਤੱਕ ਆਏ ਹਾਂ। ਬਹੁਤ ਸ਼ੁਕਰੀਆ ਅਲੀ ਅਸਗਰ ਸਮਰ ਸਰ, ਸਾਡੇ ਦੂਸਰੇ ਦੋਸਤਾਂ ਨੂੰ ਸੁਣਦੇ ਰਹੋ ਤੇ ਸਾਡੇ ਨਾਲ ਜੁੜੇ ਰਹੋ ਜਿੰਨੀ ਦੇਰ ਤੁਹਾਡਾ ਇੰਟਰਨੈਟ ਤੁਹਾਡੇ ਨਾਲ ਚੱਲ ਰਿਹਾ, ਤੇ ਬੇਸ਼ੱਕ ਅਗਰ ਕਿਸੇ ਨਾਲ ਗੱਲਬਾਤ ਕਰਨੀ ਹੈ ਤਾਂ ਤੁਸੀਂ ਆਪਣਾ ਕੈਮਰਾ ਮਾਈਕ ਬੰਦ ਕਰ ਸਕਦੇ ਹੋ, ਦੋਸਤਾਂ ਨੂੰ ਸੁਣਦੇ ਰਹੋ, ਬੜੀ ਮਿਹਰਬਾਨੀ।
0: ਸਾਨੂੰ ਵੀ ਸ਼ੁਕਰੀਆ ਕਿ ਤੁਸੀਂ ਮੈਨੂੰ ਬੁਲਾਇਆ, ਇਸ ਵਿੱਚ ਸ਼ਾਮਿਲ ਕੀਤਾ, ਇੱਕ ਨਵਾਂ ਤਜਰਬਾ ਵੀ ਅਸੀਂ ਹਾਸਲ ਕੀਤਾ ਤੇ ਬਹੁਤ ਸ਼ੁਕਰੀਆ ਤੁਹਾਡਾ ਵੀ,
1: ਬਾਕੀ ਦੋਸਤਾਂ ਦਾ ਵੀ ਮੁਲਾਕਾਤ ਰਹੀ, ਬਹੁਤ ਸ਼ੁਕਰੀਆ
0: ਸੁਣਿਆ ਮੈਨੂੰ ਕਿ
2: ਅਸਕਰ ਭਾਈ ਇਹ ਹੁਣ ਸਾਡਾ ਪ੍ਰੋਗਰਾਮ ਗੱਲਾਂ ਬਾਤਾਂ ਵਾਲਾ ਹੈ ਨਾ ਪੰਜਾਬੀ ਦਾ ਪ੍ਰੋਗਰਾਮ, ਤੇ ਇਸ ਤੋਂ ਬਾਅਦ ਅਸੀਂ ਹੋਰ ਜਿਹੜਾ ਵੀ ਟੌਪਿਕ ਰੱਖਾਂਗੇ
1: ਉਹਦੇ ਵਿੱਚ ਜਿਹੜੇ ਲੋਕ
2: ਸਾਡੇ ਗੱਲਾਂ ਬਾਤਾਂ ਦੇ ਵਿੱਚ ਆਉਂਦੇ ਨੇ ਫਿਰ ਅਸੀਂ ਉਹਨਾਂ ਕੋਲ ਫੋਨ ਕਰਕੇ ਪੁੱਛ ਲੈਂਦੇ ਹਾਂ ਉਹਨਾਂ ਦੀ ਟਾਈਮ ਵਗੈਰਾ, ਤੇ ਉਹ ਜਿਹੜਾ ਵੀ ਪ੍ਰੋਗਰਾਮ ਹੋਏਗਾ ਨਾ ਇਸ ਤੋਂ ਇਲਾਵਾ ਜਿਸ ਟੌਪਿਕ ਤੇ ਵੀ ਉਹ, ਫਿਰ ਅਸੀਂ ਉਹ ਇਨਫਾਰਮ ਕਰਾਂਗੇ ਤੁਹਾਨੂੰ
1: ਜਦੋਂ ਟੌਪਿਕ ਬਦਲੇਗਾ ਤਾਂ ਵੀ ਦੱਸਾਂਗੇ। ਅਜੇ ਤੇ ਤੁਸੀਂ ਬਚਪਨ ਦੀਆਂ ਗੱਲਾਂ ਤੇ ਇੱਕ ਪ੍ਰੋਗਰਾਮ ਵਾਸਤੇ ਹੋਰ ਆਪਣੇ ਆਪ ਨੂੰ ਤਿਆਰ ਰੱਖਣਾ, 10-12 ਸਾਲ ਦੀ ਉਮਰ ਤੱਕ ਅਸੀਂ ਤੁਹਾਡੇ ਕੋਲੋਂ ਹੋਰ ਵੀ ਗੱਲਾਂ ਪੁੱਛਾਂਗੇ ਇਨਸ਼ਾਅੱਲਾ ਤਾਲਾ, ਤੇ ਅਗਲੇ ਪ੍ਰੋਗਰਾਮ ਵਾਸਤੇ ਅਸੀਂ ਤੁਹਾਨੂੰ ਹੁਣੇ ਹੀ ਦਰਖਾਸਤ ਕਰਦੇ ਹਾਂ ਕਿ ਇਹ ਟਾਈਮ ਕਿਸੇ ਹੋਰ ਨੂੰ ਨਾ ਦੇਣਾ ਤੇ ਸਾਡੇ ਨਾਲ ਜ਼ਰੂਰ ਸ਼ਾਮਿਲ ਹੋਣਾ, ਇਸ ਲਈ ਸਾਡੇ ਨਾਲ ਜੁੜੇ ਰਹੋ। ਇਸ ਲਈ ਸਾਡੇ ਦੂਸਰੇ ਮਹਿਮਾਨ ਨੇ ਜਨਾਬ, ਨਾਮ ਇਹਨਾਂ ਦਾ ਇਸ਼ਤਿਆਕ ਅਨਸਾਰੀ, ਮਸਕਤ ਓਮਾਨ ਵਿੱਚ ਰਹਿੰਦੇ ਨੇ ਜੋਬ ਦੇ ਸਿਲਸਿਲੇ ਵਿੱਚ, ਤੇ ਮਾਸ਼ਾਅੱਲਾ ਤੁਸੀਂ ਗੁਰਮੁਖੀ ਜ਼ੁਬਾਨ ਦੇ ਤਰਜਮਾਕਾਰ ਵੀ ਹੋ ਤੇ ਬਹੁਤ ਖੂਬਸੂਰਤ ਪੰਜਾਬੀ ਜ਼ੁਬਾਨ ਦੇ ਸ਼ਾਇਰ ਹੋ, ਜ਼ਿਆਦਾਤਰ ਕੰਮ ਤੁਹਾਡਾ ਪੰਜਾਬੀ ਜ਼ੁਬਾਨ ਦੇ ਵਿੱਚ ਹੈ। ਮੈਂ ਤੁਹਾਨੂੰ ਖੁਸ਼ ਆਮਦੀਦ ਕਹਿੰਦੀ ਹਾਂ ਤੇ ਬਹੁਤ ਮੁਹੱਬਤ ਦੇ ਨਾਲ, ਇਤਰਾਮ ਦੇ ਨਾਲ ਇਹੀ ਸਾਰੇ ਸਵਾਲ ਜਿਹੜੇ ਤੁਸੀਂ ਸੁਣੇ ਅਸੀਂ ਹੁਣੇ ਅਲੀ ਬਾਈ ਤੋਂ ਕੀਤੇ ਉਹ ਤੁਹਾਡੇ ਅੱਗੇ ਵੀ ਪੇਸ਼ ਕਰਦੇ ਹਾਂ, ਤੇ ਦੱਸੋ ਕਿ ਇਸ਼ਤਿਆਕ ਅੰਸਾਰੀ ਕਿੱਥੇ ਪੈਦਾ ਹੋਇਆ, ਕਦੋਂ ਪੈਦਾ ਹੋਇਆ, ਬਚਪਨ ਦਾ ਗਿਰਦਾ ਮਾਹੌਲ ਕੈਸਾ ਸੀ, ਕਿੰਨਵਾਂ ਨੰਬਰ ਸੀ ਘਰ ਦੇ ਵਿੱਚ, ਭੈਣਾਂ ਭਰਾਵਾਂ 'ਚ ਜੁਆਇੰਟ ਫੈਮਿਲੀ ਸੀ, ਸੈਪਰੇਟ ਸੀ, ਅੰਮੀ ਅੱਬੂ ਨੂੰ ਕੀ ਕਹਿੰਦੇ ਸੋ, ਤੇ ਜਨਾਬ ਇਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਯਾਦਾਂ ਤੁਸੀਂ ਤਾਜ਼ਾ ਕਰਦੇ ਹੋ, ਤਸ਼ਰੀਫ ਲਿਆਓ ਇਸ਼ਤਿਆਕ ਅੰਸਾਰੀ ਸਾਹਿਬ ਮਸਕਤੋਮਾਨ ਤੋਂ। ਜੀ ਭਾਈ ਵਾਲੇਕੁਮ ਅਸਲਾਮ ਜੀ, ਆਇਆਂ
3: ਤੇ ਭੈਣ ਜੀ ਮੈਂ ਦੱਸਦਾ ਜਾਵਾਂ ਕਿ ਮੈਂ ਚੱਕਰਗੜ੍ਹ ਤੋਂ ਬਿਲੋਂਗ ਕਰਨਾ, ਸਰਹੱਦੀ ਏਰੀਆ ਬਾਰਡਰ ਲਾਈਨ ਤੋਂ ਬਿਲਕੁਲ ਜ਼ੀਰੋ ਲਾਈਨ ਤੇ, ਜਲਾਲਾ ਸ਼ਰੀਫ ਪਿੰਡ ਦਾ ਨਾਂ ਹੈ, ਅੱਜ ਵੀ ਆਬਾਦ ਇੰਡੀਆ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਆਬਾਦ ਹੈ। ਹਾਂ ਜੀ, ਸ਼ੱਕਰਗੜ੍ਹ ਦਾ ਸਰਹੱਦੀ ਏਰੀਆ 0 ਲਾਈਨ ਤੇ ਜਲਾਲਾ ਸ਼ਰੀਫ ਦੇ ਪਿੰਡ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਹੈ, ਮੇਰੇ ਪਿੰਡ ਦਾ ਨਾਂ ਸੀ ਬਾਟ।
1: ਅੱਛਾ,
3: ਤੇ ਸਾਡੇ ਜਿਹੜੇ ਵੱਡੇ ਨੇ ਉਹ ਵੀ ਚੜ੍ਹਦੇ ਪੰਜਾਬ ਚ ਉਧਰੋਂ ਆਏ ਸੀ ਰਾਵੀ ਕੰਢੀ, ਉਧਰੋਂ ਉੱਠ ਕੇ ਤੇ ਇੱਧਰ ਹੀ ਨਾਲ ਹੀ ਬੈਠ ਗਏ।
1: ਠੀਕ।
3: ਤੇ ਤਰੀਕ ਪੈਦਾਇਸ਼ ਜਿਹੜੀ ਹੈ 1999 ਦੀ ਹੈ, 12 ਜਨਵਰੀ ਹੈ, ਪਹਿਲੇ ਮਹੀਨੇ ਦੀ 12 ਤਰੀਕ 1999 ਦੀ।
1: ਠੀਕ।
3: ਮੈਂ ਜਿਹੜਾ ਦੌਰ ਵੇਖਿਆ, ਮੇਰੇ ਦੌਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਨਾ ਕੋਈ ਲਾਈਟ ਸੀ, ਨਾ ਕੋਈ ਰਸਤਾ ਸੀ ਆਉਣ ਜਾਣ ਦਾ, ਫਿਰ ਵੀ ਲੋਕ ਇੰਨੇ ਖੁਸ਼ਹਾਲ ਸੀ। ਛੋਟਾ ਜਿਹਾ ਇੱਕ ਪਿੰਡ ਸੀ, ਖੁੱਲੀਆਂ ਉਹਦੀਆਂ ਗਲੀਆਂ ਸੀ, ਵੱਡੇ ਵੱਡੇ ਘਰ ਸੀ, ਅੱਧੇ ਘਰਾਂ ਦੇ ਬੂਹੇ ਵੀ ਨਹੀਂ ਹੈਗੇ, ਜਿਹਦੇ

0: ਤੁਸੀਂ ਪੈਦਾ ਹੋਏ ਜਦੋਂ ਤੁਹਾਨੂੰ ਯਾਦ ਰਹਿਣੀਆਂ ਗੱਲਾਂ ਸ਼ੁਰੂ ਹੋਈਆਂ, ਸਾਰੇ 3 ਸਾਲ 4 ਸਾਲ ਦੀ ਉਮਰ ਤੋਂ ਤੁਹਾਨੂੰ ਗੱਲਾਂ ਯਾਦ ਰਹਿਣੀਆਂ ਜਦੋਂ ਸ਼ੁਰੂ ਹੋਈਆਂ, ਤੇ ਕੀ ਸੀ ਭੈਣਾਂ ਭਰਾਵਾਂ ਦਾ ਰਵੱਈਆ, ਕੈਸਾ ਸੀ ਸਕੂਲ ਜਾਣ ਦਾ ਜ਼ਮਾਨਾ, ਕਿਸ ਤਰ੍ਹਾਂ ਸ਼ੁਰੂ ਹੋਇਆ, ਤੇ ਉਹਦੇ ਇਲਾਵਾ ਸਕੂਲ ਕਿੰਨਾ ਦੂਰ ਸੀ, ਰਿਸੈਸ ਵਿੱਚ ਕੀ ਕਰਦੇ ਸੋ, ਦੱਸੋ। ਹਾਂ
1: ਭੈਣ ਭਰਾਵਾਂ 'ਚ ਆਪਸ ਸਾਡਾ ਬੜਾ ਪਿਆਰ ਸੀ। ਅੰਮੀ ਅੱਬੂ ਵੀ ਸਾਰਿਆਂ ਨਾਲ ਸਾਂਝਾ ਹੀ ਪਿਆਰ ਕਰਦੇ ਸੀ, ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਤੂੰ ਬਿਹਤਰ। ਸਾਰਿਆਂ ਨੂੰ ਜਿਹੜਾ ਨਾ ਉਹਨਾਂ ਨੇ ਸਮਝਾਉਣਾ ਹੁੰਦਾ ਸੀ। ਤੇ ਸਕੂਲ ਮੇਰੇ ਤੋਂ ਤਕਰੀਬਨ 3 ਤੋਂ 4 ਕਿੱਲੇ ਹਟਵਾਂ ਸੀ, ਦੂਸਰੇ ਪਿੰਡ ਦੇ ਵਿੱਚ। ਉਹ
0: ਅੱਛਾ
1: ਲਾਗੇ ਲਾਗੇ 4 ਪਿੰਡ ਨੇ, 3-3, 4-4 ਕਿੱਲਿਆਂ ਦਾ ਫਰਕ ਹੈ ਵਿੱਚ। ਤੇ ਉਸ ਸਕੂਲ ਦੀ ਕੋਈ 4 ਦੀਵਾਰੀ ਵੀ ਨਹੀਂ ਸੀ ਹੁੰਦੀ, ਤੀਸਰੀ ਤੱਕ ਸਕੂਲ ਸੀ ਉਹ।
0: ਅੱਛਾ
1: ਤੇ
0: ਗਵਰਨਮੈਂਟ ਦਾ
1: ਚਾਰ
0: ਸਕੂਲ
1: ਸਵੇਰੇ
0: ਸੀ ਨਾ
1: ਬੂਟੇ
0: ਉੱਥੇ,
1: ਲੱਗੇ ਹੋਏ ਸੀ। ਹਾਂਜੀ,
0: ਗਵਰਨਮੈਂਟ ਸਕੂਲ।
1: ਗੌਰਮੈਂਟ ਦਾ ਸੀ ਉਹ ਅਕਸਰ। ਹਾਂਜੀ, ਤੀਸਰੀ ਤੱਕ ਪਿੰਡਾਂ 'ਚ ਸਕੂਲ ਹੁੰਦੇ ਰਹੇ ਨੇ,
0: ਠੀਕ। ਤੇ ਉਸ
1: ਮਤਲਬ
0: ਇੱਕ
1: ਸਕੂਲ।
0: ਇੱਕ ਸੁਣੋ ਕਿ ਉੱਥੇ ਥੋੜਾ ਥੋੜਾ ਜਿਹਾ ਫਾਸਲੇ ਤੇ ਸੀ, ਮੇਰਾ ਖਿਆਲ ਹੈ ਕਿ ਕਿੰਨਾ ਕੁ ਟਾਈਮ ਲੱਗ ਜਾਂਦਾ ਸੀ, ਪੈਦਲ ਜਾਂਦੇ ਸੋ, ਸਾਰੇ ਬੱਚੇ ਮਿਲ ਜੁਲ ਕੇ ਮੁਹੱਲੇ ਤੇ ਜਾਂਦੇ ਸਨ, ਜਾਂ ਫਿਰ ਕੋਈ ਛੋੜ ਕੇ ਆਉਂਦਾ ਸੀ ਸਕੂਲ?
1: ਤਕਰੀਬਨ 10 ਮਿੰਟ ਲੱਗਦੇ ਸੀ,
0: ਪੈਦਲ?
1: ਅਸੀਂ ਆਪ ਹੀ ਚਲੇ ਜਾਈਦਾ ਸੀ, 10 ਮਿੰਟ ਲੱਗਦੇ ਸੀ। ਵੱਡੀ ਭੈਣ ਜਾਂਦੀ ਸੀ ਨਾਲ, ਤਾਏ ਦੀ ਬੇਟੀ ਜਾਂਦੀ, ਉਹਨਾਂ ਨੇ ਹੋਣਾ ਪਿੱਛੇ, ਅਸੀਂ ਉਹਨਾਂ ਦੇ
0: ਅੱਛਾ
1: ਨਾਲ ਹੋਣਾ।
0: ਠੀਕ।
1: ਤੇ
0: ਅੱਗੇ ਵੀ ਮੱਲੇ
1: ਸਕੂਲ
0: ਚ
1: ਦੇ
0: ਮਕਾਨ
1: ਹੋਰ
0: ਸ਼ਿਕਾਰ
1: ਜਾ
0: ਲਿਆ
1: ਕੇ
0: ਸਨ,
1: ਨਾਲਾ
0: ਜਾਂ
1: ਜਿਹਾ ਹੋਣਾ।
0: ਜੇ ਅੱਗੇ ਪਿੱਛੇ ਮਕਾਨ ਨਹੀਂ ਸਨ, ਖਾਲੀ ਖਾਲੀ ਜਗ੍ਹਾ ਸੀ, ਖਾਲੀ ਜਗ੍ਹਾ ਗਰਾਉਂਡ ਜ਼ਿਆਦਾ ਹੁੰਦੇ ਸਨ ਨਾ ਉਸ ਜ਼ਮਾਨੇ ਚ।
1: ਖੁੱਲਮ ਖੁੱਲਾ ਏਰੀਆ ਹੁੰਦਾ ਸੀ ਸਾਡੇ ਪਿੰਡ ਦੇ, 30 ਘਰ ਸੀ ਸਿਰਫ। ਤੇ ਜਦੋਂ ਪਿੰਡੋਂ ਬਾਹਰ ਨਿਕਲੀ ਦਾ ਸੀ ਤੇ ਦੂਰ ਦੂਰ ਤੱਕ ਕੋਈ ਚੀਜ਼ ਨਜ਼ਰ ਨਹੀਂ ਸੀ ਆਉਂਦੀ।
0: ਸਹੀ। ਤੇ ਉਸ ਵੇਲੇ ਫਿਰ ਤੁਸੀਂ ਕੋਈ ਅੱਧੀ ਛੁੱਟੀ ਵੇਲੇ
1: ਕੱਚੇ
0: ਕੀ
1: ਰਸਤੇ
0: ਕਰਦੇ ਸੀ?
1: ਹੁੰਦੇ
0: ਕੋਈ
1: ਸੀ,
0: ਨਾਲ
1: ਲਾਈਟ ਵੀ ਕੋਈ ਨਹੀਂ
0: ਮੰਮੀ
1: ਸੀ
0: ਜੀ ਕੁਝ
1: ਹੁੰਦੀ।
0: ਬਣਾ ਕੇ ਦਿੰਦੇ ਸਨ, ਕੋਈ ਸੁਬਹ ਨਾਸ਼ਤਾ ਕੀ ਹੁੰਦਾ ਸੀ, ਫਿਰ ਟਿਫਨ ਕੀ ਲੈ ਕੇ ਜਾਂਦੇ ਸੋ, ਜਾਂ ਟਿਫਨ ਦਾ ਰਿਵਾਜ ਨਹੀਂ ਸੀ, ਘਰ ਆ ਕੇ ਰੋਟੀ ਖਾਣੀ ਸੀ, ਕੀ ਤਰੀਕਾ ਕਾਰ ਸੀ?
1: ਨਹੀਂ, ਉਦੋਂ ਟਿਫਨ ਦਾ ਰਿਵਾਜ ਨਹੀਂ ਸੀ। ਪੌਣੇ ਦੇ ਵਿੱਚ ਪਰਾਠਾ ਬੰਨ ਕੇ ਦੇ ਵਿੱਚ ਜਾਂ ਆਂਡਾ ਰੱਖ ਦੇਣਾ, ਜਾਂ ਅਚਾਰ ਦੀ ਇੱਕ ਸਿੱਕੜੀ ਰੱਖ ਦੇਣੀ, ਤੇ ਉਹ ਜਦੋਂ ਤਫੜੀ ਹੋਣੀ, ਅੱਧੀ ਛੁੱਟੀ ਹੋਣੀ, ਉਦੋਂ ਖਾ ਲੈਣੀ।
0: ਅੱਛਾ, ਘਰ ਨਹੀਂ ਸਵਾਉਂਦੇ ਤੁਸੀਂ ਅੱਧੀ ਛੁੱਟੀ ਵੇਲੇ? ਤੁਸੀਂ ਉੱਥੇ ਸਕੂਲ ਵਿੱਚ ਹੀ, ਉੱਥੇ ਹੀ ਥੋੜਾ ਬਹੁਤ
1: ਹਾਂਜੀ,
0: ਆਪਣਾ ਟਿਫਨ ਖਾ ਲਿਆ, ਤੇ ਉਸੇ ਬਾਅਦ
1: ਨਹੀਂ
0: ਖੇਲ ਕੁਦ ਕਰ ਲਈ?
1: ਛੁੱਟੀ ਟਾਈਮ ਹੀ ਘਰ ਆਈਦਾ ਸੀ। ਹਾਂਜੀ
0: ਛੁੱਟੀ ਕਿੰਨੇ ਵਜੇ ਹੁੰਦੀ ਸੀ ਉਸ ਵੇਲੇ ਸਕੂਲ ਦੀ?
1: ਹਾਂਜੀ, ਛੁੱਟੀ ਟਾਈਮ ਹੀ ਘਰ ਆਈਦਾ ਸੀ।
0: ਕਿੰਨੇ ਵਜੇ?
1: ਉਦੋਂ ਤਕਰੀਬਨ 1:30 ਵਜੇ ਛੁੱਟੀ ਹੁੰਦੀ ਰਹੀ ਹੈ।
0: ਅੱਛਾ ਠੀਕ। ਇਹੀ ਟਾਈਮ ਤਕਰੀਬਨ ਅੱਜ ਦਾ ਜਿਹੜਾ ਟਾਈਮ ਹੁੰਦਾ ਨਾ ਸਕੂਲ ਦੀ ਛੁੱਟੀ ਦਾ, 1:30 ਵਜੇ ਦਾ ਟਾਈਮ ਸਰਕਾਰੀ ਸਕੂਲਾਂ ਦੀ ਛੁੱਟੀ ਦਾ।
1: 1:30 ਵਜੇ
0: ਅੱਛਾ
1: ਹੁੰਦੀ ਰਹੀ ਹੈ, ਸਰਦੀਆਂ ਦੇ ਵਿੱਚ ਤਕਰੀਬਨ 2:30 ਵਜੇ। ਹਾਂਜੀ, ਇਹੀ ਟਾਈਮ ਟੇਬਲ ਸੀ। ਹਾਂਜੀ ਹਾਂਜੀ
0: ਅੱਛਾ ਤੇ ਇਹ
1: ਹਾਂਜੀ।
0: ਦੱਸੋ ਕਿ ਉਸ ਦੇ ਇਲਾਵਾ ਜਦੋਂ ਛੁੱਟੀ ਅੱਧੀ ਛੁੱਟੀ ਵੇਲੇ ਸਕੂਲ ਵਿੱਚ ਕੀ ਕਰਦੇ ਸੋ, ਕਿਹੜੀਆਂ ਖੇਡਾਂ
1: ਨਹੀਂ
0: ਖੇਡਦੇ?
1: ਕਰਨੀ ਹੈ
0: ਕਿਹੜੀਆਂ ਖੇਡਾਂ ਖੇਡਦੇ ਸੋ ਅੱਧੀ ਛੁੱਟੀ ਵੇਲੇ?
1: ਉਹਨਾਂ ਨੇ ਨਾ ਉੱਥੇ ਇੱਕ ਜਗ੍ਹਾ ਬਣਾਈ ਦੀ ਸੀ, ਉੱਥੇ ਉਹਨਾਂ ਨੇ ਬੱਚਿਆਂ ਨੂੰ ਖੇਡਣ ਵਾਸਤੇ ਵੀ ਜੋ ਕਿਸੇ ਦਾ ਦਿਲ ਕਰੇ ਖੇਡਣਾ। ਤੇ ਸਕੂਲ ਤੋਂ ਇਲਾਵਾ ਬਾਹਰ ਜਿਹੜਾ ਸੀ ਉਹ ਗੁੱਲੀ ਡੰਡਾ ਖੇਡੀਦਾ ਸੀ, ਫੁੱਟਬਾਲ ਖੇਡੀਦਾ ਸੀ, ਗੇਂਦ ਬੈਟ ਖੇਡ ਲੈਣਾ, ਇਹ ਖੇਡੀਦਾ ਸੀ।
0: ਠੀਕ।
1: ਜਾਂ
0: ਤੇ
1: ਇੱਕ ਹੁੰਦਾ ਸੀ ਵੀ ਗੇਂਦ ਲੈਣੀ ਹੈ ਤੇ ਇੱਕ ਦੂਸਰੇ ਤੇ ਮਾਰਨੀ ਹੈ, ਮਾਰ ਕੇ ਟਾਈਏ ਖੇਡਣੀ।
0: ਠੀਕ। ਅੱਛਾ ਇਹ ਦੱਸੋ, ਅੰਮੀ ਜੀ ਦੇ ਹੱਥ ਦਾ ਕੋਈ ਜ਼ਾਇਕਾ ਤੁਹਾਨੂੰ ਯਾਦ ਹੈ ਕਿ ਬੜਾ ਅੱਛਾ ਬਣਾਉਂਦੇ ਸਨ ਤੁਹਾਡੇ ਅੰਮੀ ਜੀ, ਜਾਂ ਉਸ ਵੇਲੇ 10-12 ਸਾਲ ਦੀ ਉਮਰ ਤੱਕ ਤੁਹਾਨੂੰ ਉਹਨਾਂ ਦੀ ਹੱਥ ਦੀ ਬਣੀ ਹੋਈ ਚੀਜ਼ ਜਿਹੜੀ ਬੜੀ ਪਸੰਦ ਸੀ, ਜਾਂ ਤੁਸੀਂ ਫਰਮਾਇਸ਼ ਕਰਕੇ ਬਣਵਾਉਂਦੇ ਸੋ?
1: ਅਸੀਂ ਮੈਨੂੰ ਨਾ ਦੁਪਹਿਰ ਨੂੰ ਹਰ ਰੋਜ਼ ਮਾਂ ਜੀ ਨੇ ਨਾ ਰੋਟੀ ਭੋਰ ਕੇ ਦੁੱਧ ਵਿੱਚ ਦੇਣੀ, ਤੇ ਐਸੀ ਆਦਤ ਬਣੀ ਦੀ ਸੀ ਕਿ ਅਸੀਂ ਸ਼ਹਿਰ ਵੀ ਆ ਗਏ ਵੱਡੇ ਹੁੰਦਿਆਂ ਤੱਕ, ਵਿਆਹ ਤੋਂ ਪਹਿਲੇ ਤੱਕ ਮੈਂ ਦੁਪਹਿਰ ਨੂੰ ਦੁੱਧ ਚ ਭੋਰ ਕੇ ਫਿਰ ਰੋਟੀ
0: ਅੱਛਾ
1: ਖਾਣੀ, ਇੱਕ ਉਹ
0: ਅੱਛਾ
1: ਮਾਂ ਦੀ ਯਾਦ ਤਾਜ਼ਾ ਹੋ ਜਾਣੀ। ਫਿਰ ਵਿਆਹ ਤੋਂ ਬਾਅਦ ਫਿਰ ਚੱਲ ਚੜੇ,
0: ਅੱਛਾ
1: ਤੇ
0: ਅੱਛਾ ਅੱਛਾ ਅੱਛਾ
1: ਘਰ ਦੇ ਵਿੱਚ ਡੰਗਰ ਵੀ ਰੱਖੇ ਹੁੰਦੇ ਸੀ, ਸੁਬਹਾ ਉੱਠਦੇ ਆ ਸਾਰੇ, ਸਭ ਤੋਂ ਪਹਿਲੇ ਦਹੀਂ ਖਾਣਾ, ਫਿਰ ਰੋਟੀ ਖਾ ਕੇ ਸਕੂਲੇ ਜਾਣਾ, ਦੁਪਹਿਰੇ
0: ਅੱਛਾ
1: ਜਦੋਂ ਆਉਣਾ ਦੁੱਧ ਚ ਰੋਟੀ ਖਾਣੀ, ਤੇ ਮਾਂ ਨੇ ਕਹਿਣਾ ਕਿ ਪੁੱਤਰ ਅੰਦਰ ਹੋ ਕੇ ਖਾ, ਕੋਈ ਦੂਸਰਾ ਵੇਖੇ ਨਾ, ਨਜ਼ਰ ਨਾ ਲੱਗ ਜਾਵੇ।
0: ਅੱਛਾ ਅੱਛਾ ਅੱਛਾ
1: ਹਾਂਜੀ
0: ਤੇ ਇਹ
1: ਹਾਂਜੀ,
0: ਤੁਹਾਡੇ ਨਾਲ ਹੀ ਹੁੰਦੀ ਸੀ ਜਾਂ ਬਾਕੀ ਭੈਣਾਂ ਭਰਾਵਾਂ ਨੂੰ ਵੀ ਇਹ ਸਹੂਲਤ ਹਾਸਲ ਸੀ?
1: ਨਹੀਂ, ਉਹ ਦੂਸਰੇ ਦੁੱਧ ਇੰਨਾ ਨਹੀਂ ਸੀ ਪਸੰਦ ਕਰਦੇ, ਤੇ ਮੈਂ ਜ਼ਿਆਦਾ ਬਚਪਨ ਤੋਂ ਹੀ ਦੁੱਧ ਪੀਂਦਾ ਰਿਹਾ। ਤੇ ਦਾਦਾ ਜੀ ਨਾਲ ਬੜਾ ਪਿਆਰ ਸੀ, ਉਹਨਾਂ ਨੇ ਡੰਗਰ ਚਾਰਨ ਜਾਣਾ ਤੇ ਉਹਨਾਂ ਨੇ ਛੋਟੇ ਛੋਟੇ ਬੇਰ ਜਿਹੜੇ ਮਲੇ ਹੁੰਦੇ ਆ ਨਾ,
0: ਹਾਂ
1: ਉਹ ਲੈ ਕੇ ਆਣੇ ਕਰਨੇ, ਤੇ ਉਹਨਾਂ ਮੈਨੂੰ ਲੱਭਣਾ ਵੀ ਕਿੱਥੇ ਆ ਮੇਰਾ ਮੁੰਡਾ, ਮੈਂ
0: ਅੱਛਾ
1: ਲੱਭਣਾ, ਉਹਨਾਂ ਮੈਨੂੰ ਮੋਢੇ ਤੇ ਚੁੱਕਣਾ, ਫਿਰ ਮੈਨੂੰ ਬੇਰ ਦੇਣੇ।
0: ਅੱਛਾ
1: ਉਹਨਾਂ ਨਾਲ ਮੇਰਾ ਪਿਆਰ ਤਾਂ ਸੀ ਕਿ ਉਹਨਾਂ ਨੇ ਸ਼ਾਮ ਨੂੰ ਸਾਰਿਆਂ ਨੇ ਇਕੱਠਿਆਂ ਹੋ ਕੇ, ਬਜ਼ੁਰਗਾਂ ਨੇ, ਪਿੰਡ ਦੇ ਨੇ, ਪਿੰਡ ਦੇ ਇੱਕ ਥੜੇ ਤੇ ਬੈਠਣਾ, ਉਹਨਾਂ ਨੇ ਆਪਣੀਆਂ ਉਧਰ ਚੜ੍ਹਦੇ ਪੰਜਾਬ ਦੀਆਂ ਗੱਲਾਂ ਕਰਿਆ ਕਰ।

0: ਮੈਂ ਛੋਟਾ ਸੀ,
1: ਅੱਛਾ
0: ਮੈਨੂੰ ਤਾਂ ਸਮਝ ਨਹੀਂ ਸੀ, ਪਰ ਮੈਂ ਬਾਬੇ ਦੀ ਬਗਲ ਵਿੱਚ ਬੈਠ ਕੇ ਉਹ ਗੱਲਾਂ ਸੁਣਨੀ ਆ, ਤੇ ਅੱਜ ਮੈਂ ਜਦੋਂ ਹੁਣ ਜਿਸ ਮੁਕਾਮ ਤੇ ਖੜਾ ਨਾ,
1: ਹਾਂ,
0: ਮੈਨੂੰ ਉਹ ਗੱਲਾਂ ਹੀ ਲਿਆਣ ਵਾਲੀਆਂ ਨੇ ਕਿ ਚੜ੍ਹਦੇ
1: ਉਹ
0: ਪੰਜਾਬ ਦਾ
1: ਜ਼ੁਬਾਨ ਦੇ
0: ਜੇ ਮੇਰੇ ਜੇਕਰ
1: ਅਲਫਾਜ਼
0: ਸਵਾਲੀਆ
1: ਤੁਹਾਡੇ
0: ਨਜ਼ਰ
1: ਦਿਮਾਗ ਵਿੱਚ
0: ਤੇ
1: ਗਏ?
0: ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਉਹਨਾਂ ਚੀਜ਼ਾਂ ਤੋਂ ਮੁਤਾਸਰ ਹੋ ਕੇ ਲਿਖਣਾ ਵੀ ਸਿੱਖਿਆ, ਗੁਰਮੁਖੀ ਵੀ ਸਿੱਖੀ, ਚੜ੍ਹਦੇ
1: ਸਹੀ,
0: ਪੰਜਾਬ ਲੋਕਾਂ ਨਾਲ ਰਾਬਤਾ ਵੀ ਜਿਹੜਾ ਨਾ ਬਹਾਲ ਹੋਇਆ, ਉਹ ਚੀਜ਼ਾਂ ਨੇ ਮੈਨੂੰ ਇੱਥੋਂ ਤੱਕ ਲਿਆਂਦਾ,
1: ਸਹੀ।
0: ਇਹਨਾਂ
1: ਉਹ
0: ਪਿਆਰ ਸੀ
1: ਕਹਾਣੀਆਂ,
0: ਬਾਬਾ ਜੀ ਦੇ
1: ਉਹ
0: ਨਾਲ।
1: ਜ਼ਖੀਰਾ ਅਲਫਾਜ਼
0: ਬੜਾ
1: ਤੁਹਾਡੇ ਦਿਮਾਗ ਵਿੱਚ
0: ਸੁਣਦਾ,
1: ਜਮਾ ਹੁੰਦਾ ਰਿਹਾ, ਤੇ
0: ਬੜਾ
1: ਉਹਨੇ
0: ਸੁਣਦਾ
1: ਤੁਹਾਨੂੰ ਅੱਜ
0: ਹਾਂਜੀ
1: ਗੁਰਮੁਖੀ ਤੇ ਪੰਜਾਬੀ ਦਾ ਵਿੱਚ ਇੱਕ ਤਰਜਮਾਨ ਬਣਾਤਾ, ਤੇ ਉਹ
0: ਜਦੋਂ
1: ਕਹਾਣੀਆਂ ਤੁਹਾਡੇ ਨਾਲ
0: ਮੈਂ
1: ਚੱਲ
0: ਥੋੜੀ ਜਿਹੀ ਹੋਸ਼ ਸੰਭਾਲਦਾ ਗਿਆ ਨਾ, ਤੇ ਉਹਨਾਂ ਚੀਜ਼ਾਂ ਦੀ ਮੈਨੂੰ ਸਮਝ ਆਉਂਦੀ ਗਈ, ਉਹ ਫਿਰ ਮੈਂ ਲਿਖਣਾ ਸ਼ੁਰੂ ਕਰ ਦਿੱਤਾ, ਸੇਵ ਕਰਦਾ ਰਿਹਾ। ਅੱਜ ਮੈਂ ਉਹਨਾਂ ਚੀਜ਼ਾਂ ਨੂੰ ਪੜ੍ਹਨਾ, ਉਹਨਾਂ 'ਚੋਂ ਨਵੀਂ ਚੀਜ਼ ਮੈਂ ਲਿਖਣ ਦੀ ਕੋਸ਼ਿਸ਼ ਕਰਨਾ।
1: ਅੱਛਾ, ਸਹੀ
0: ਹਾਂਜੀ,
1: ਸਹੀ। ਤੇ ਇਹਦੇ ਅਲਾਵਾ ਤੁਸੀਂ ਇਹ ਦੱਸੋ ਨਾ ਕਿ ਹੋਰ ਕੀ
0: ਬਿਲਕੁਲ
1: ਜੀ ਦੇ ਹੱਥ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਕਿ ਬੜੀਆਂ ਮਸ਼ਹੂਰ ਸਨ, ਸਾਰੇ ਕਹਿੰਦੇ ਸਨ ਵੀ ਇਹਦੀ ਮਾਂ ਬੜੀਆਂ ਚੀਜ਼ਾਂ ਸੋਹਣੀਆਂ ਬਣਾਉਂਦੀ ਹੈ, ਇਸ ਤੋਂ ਅੱਛਾ ਕੋਈ ਨਹੀਂ ਬਣਾਉਂਦਾ ਖਾਨਦਾਨ ਵਿੱਚ।
0: ਅਸੀਂ ਅੰਮੀ ਅਸੀਂ ਤੋਂ ਸਾਗ ਜਿਹੜਾ ਨਾ ਬੜਾ ਸ਼ੌਕ ਨਾਲ, ਅੱਬੂ ਨੇ ਵੀ ਲੈ ਕੇ ਆਉਣਾ ਕਿ ਸਾਗ ਬਣਾ, ਤੇ ਉਹ ਬੜੇ
1: ਅੱਛਾ
0: ਸ਼ੌਕ ਨਾਲ ਖਾਣਾ।
1: ਅੱਛਾ ਅੱਛਾ
0: ਤੇ
1: ਜੀ,
0: ਇੱਕ ਵਾਰ ਵੀ ਮੈਂ ਕਦੀ ਕਦੀ ਜਿੱਦ ਵੀ ਕਰ ਲਈਦਾ ਸੀ, ਅੱਬੂ ਘਰ ਹੈ ਨਹੀਂ ਸੀ ਤੇ ਅੰਮੀ ਕੋਲ ਪੈਸੇ ਨਹੀਂ ਸੀ, ਤੇ ਮੈਂ ਕਹਿੰਦਾ ਸੀ ਕਿ ਮੈਨੂੰ ਦਾਣੇ ਦੇ ਤੇ ਮੈਂ ਗੋਲਾ ਲੈਣਾ, ਤੇ ਸਾਡੇ ਘਰ ਦੇ ਚੀਜ਼ ਨੂੰ ਮਨਾ ਕਰਦੇ ਸੀ ਵੀ ਕੋਈ ਚੀਜ਼ ਨੀ ਦੇਣੀ, ਪੈਸੇ ਦੇ ਕੇ ਜਿਹੜਾ ਨਾ ਉਹ ਲੈਣਾ।
1: ਅੱਛਾ
0: ਤੇ ਮਾਂ ਆਖੇ ਮੇਰੇ ਕੋਲ ਪੈਸੇ ਦੇ ਨਹੀਂ, ਮੈਂ ਜਾਂ ਪੈਸੇ ਦੇ ਜਾਂ ਦਾਣੇ ਦੇ, ਉਹ ਗੁੱਸੇ ਹੋਈ
1: ਹਾਂ
0: ਥੱਲੇ ਮਾਰਿਆ ਉੱਪਰ ਕੇ ਮਾਂ ਜੀ ਦੇ ਮੱਥੇ ਤੇ ਬੈਠ ਗਿਆ, ਉਹ ਫਿਰ
1: ਸਹੀ। ਅੱਛਾ,
0: ਥੋੜੀ
1: ਇਹ ਦੱਸੋ
0: ਸੇਵਾ
1: ਕਿੰਨੇ
0: ਹੋਈ,
1: ਭੈਣ ਭਰਾ ਸਨ ਤੁਹਾਡੇ?
0: ਉਹਨਾਂ ਨੇ
1: ਕਿੰਨੇ
0: ਕਿਹਾ
1: ਭੈਣ
0: ਕਿ
1: ਭਰਾ
0: ਉਹਨੂੰ
1: ਸਨ, ਤੇ
0: ਸ਼ਾਮੀ
1: ਤੁਹਾਡਾ
0: ਦੇਖਿਓ
1: ਨੰਬਰ
0: ਕਿ
1: ਕਿਹੜਾ
0: ਉਸ
1: ਸੀ?
0: ਡੰਡੇ ਨਾਲ ਮਾਰ ਪਵਾਉਣੀ ਹੈ, ਉਹ ਮੈਂ ਕਰੋ ਨੱਸ ਗਿਆ।
1: ਓਹੋ,
0: ਬਾਅਦ ਦੇ ਵਿੱਚ ਹਨੇਰਾ ਹੋਇਆ ਤੇ ਅੱਬੂ ਕਲੀਨਾਂ ਦਾ ਕੰਮ ਕਰਦੇ ਸੀ, ਖੱਡੀਆਂ ਦਾ, ਤੇ
1: ਅੱਛਾ,
0: ਮੈਂ ਜਾ ਕਲੀਨ ਦੇ ਵਿੱਚ ਸੌਂ ਗਿਆ।
1: ਓਹੋ,
0: ਹੁਣ ਉਹ ਸ਼ਾਮਾਂ ਪਈਆਂ, ਹਨੇਰਾ ਹੋ ਗਿਆ, ਸਾਰੇ ਲੱਭਣ ਲੱਭ
1: ਹਾਂ,
0: ਚਾਰ ਭੈਣਾਂ ਤੇ ਮੈਂ ਇਕੱਲਾ ਬਾਈ ਸੀ, ਦੋ ਭਾਈ
1: ਅੱਛਾ,
0: ਇੱਥੇ ਸ਼ਹਿਰ ਆ ਕੇ
1: ਤਾਂ ਹੀ
0: ਬਾਅਦ
1: ਤੁਸੀਂ
0: ਦੇ ਵਿੱਚ
1: ਜ਼ਿਆਦਾ
0: ਰਹਿ
1: ਲਾਡਲੇ
0: ਕੇ।
1: ਸੋ ਫਿਰ ਨਾ,
0: ਹਾਂਜੀ,
1: ਚਾਰ ਭੈਣਾਂ ਦੇ ਹੀਕ ਭਰਾ ਸੋ,
0: ਉਹ ਫਿਰ
1: ਤੁਸੀਂ ਜ਼ਿਆਦਾ
0: ਸਾਰੇ
1: ਲਾਡਲੇ
0: ਪਿੰਡ
1: ਸੋ।
0: ਨੂੰ ਵਕਤ ਪੈ ਗਿਆ, ਸਾਰੇ ਆਖਰੀ ਟਾਈਮ ਤੱਕ ਨਾ ਮੈਨੂੰ ਉਹ ਗੱਲ ਯਾਦ ਕਰਾਉਂਦੇ ਰਹੇ ਕਿ ਪੁੱਤਰ ਉਹ ਮੈਂ ਬੜਾ ਔਖਾ ਵਕਤ ਕੱਢਿਆ ਕਿ ਤੂੰ 4 ਤੋਂ 5 ਘੰਟੇ ਲੱਭਿਆ ਨਹੀਂ ਹੈ, ਤੇ ਮੁੜ ਕੇ ਇੰਜ ਦਾ ਕੋਈ ਕੰਮ ਨਹੀਂ ਕਰਨਾ ਹੈਗਾ ਜਿਹਦੇ ਨਾਲ ਪਰੇਸ਼ਾਨੀ ਹੋਵੇ।
1: ਹਾਂ,
0: ਕਦੇ
1: ਸਹੀ
0: ਕਦੇ
1: ਸਹੀ।
0: ਖਿਆਲ ਆਉਂਦਾ ਕਿ ਕਿੰਨਾ ਔਖਾ ਮਾਂ ਨੇ ਵਕਤ ਕੱਢਿਆ ਹੋਵੇਗਾ।
1: ਹਾਂ, ਹੁਣ ਜਦੋਂ ਤੁਹਾਡੇ ਆਪਣੇ ਬੱਚੇ ਤੁਹਾਡੇ ਅੱਗੇ ਹੁੰਦੇ
0: ਹਾਂਜੀ
1: ਤੇ ਤੁਹਾਨੂੰ ਖਿਆਲ ਆਉਂਦਾ ਕਿ ਅਸੀਂ ਕੈਸੀ ਹਰਕਤ ਕੀਤੀ ਸੀ, ਕਿੰਨੇ ਪਰੇਸ਼ਾਨ ਕਰਤਾ ਸਾਰਿਆਂ
0: ਜੀ
1: ਨੂੰ।
0: ਬਿਲਕੁਲ, ਇਹ ਵਕਤ
1: ਅੱਛਾ,
0: ਮੈਨੂੰ ਯਾਦ ਆਇਆ ਕਿ ਅਸੀਂ ਸ਼ਹਿਰ ਆ ਗਏ ਤੇ ਛੋਟੇ ਭਾਈ ਦੋਨੇ
1: ਓਕੇ,
0: ਗਵਾਚ ਗਏ, ਕਿਸੇ ਦੇ ਘਰ ਚਲੇ ਗਏ, ਟੀਵੀ ਵੇਖਦੇ ਰਹੇ ਤੇ ਅਸੀਂ ਉਹਨਾਂ ਨੂੰ ਲੱਭਦੇ ਰਹੇ, ਉਹ ਫਿਰ ਲੱਭਣ ਨਾ
1: ਹਾਂ ਹਾਂ
0: ਜਦੋਂ
1: ਦੇਖਿਆ,
0: ਐਲਾਨ ਕਰਾਇਆ ਨਾ, ਤੇ ਫਿਰ ਉਹ ਜਿਨ੍ਹਾਂ ਦੇ ਘਰ ਗਏ ਸੀ ਨਾ ਉਹ ਲੈ ਕੇ ਆਏ ਨਾ, ਤੇ ਮੈਨੂੰ ਫਿਰ ਉਹ ਵਕਤ ਯਾਦ ਆਇਆ ਤੇ ਮਾਂ ਮੈਨੂੰ ਕਹਿਣ ਲੱਗੀ
1: ਹਾਂ
0: ਕਿ ਆਇਆ ਵਕਤ ਯਾਦ ਤੈਨੂੰ,
1: ਦੇਖਿਆ, ਇੰਝ
0: ਮੈਂ
1: ਹੀ
0: ਕਿਹਾ
1: ਹੁੰਦਾ,
0: ਹਾਂਜੀ
1: ਮਾਂ ਪਿਓ ਬਣੋ
0: ਹਾਂਜੀ
1: ਤੇ ਫਿਰ ਪਤਾ ਚੱਲਦਾ
0: ਅੱਜ
1: ਮਾਂ
0: ਤੂੰ
1: ਪਿਓ ਦੀ
0: ਵੱਡਾ ਵਾ।
1: ਅਹਿਸਾਸ ਹੁੰਦਾ।
0: ਹਾਂ ਹਾਂਜੀ,
1: ਅੱਛਾ
0: ਤੇ
1: ਅੱਛਾ ਇਹ
0: ਉਹ
1: ਦੱਸੋ ਨਾ,
0: ਅੱਬੂ
1: ਇਹਦੇ
0: ਫੋਟ ਹੋ
1: ਅਲਾਵਾ
0: ਗਏ
1: ਤੁਹਾਡੇ ਵੀ
0: ਨੇ
1: ਕੋਈ
0: ਕਾਫੀ ਦਿਨ
1: ਨੇੜੇ
0: ਪਹਿਲੇ।
1: ਉਸੇ ਲਈ ਕੋਈ ਮੇਲੇ ਛੇਲੇ, ਈਦ ਤਿਉਹਾਰ ਤੇ, ਕੋਈ ਸ਼ਬਰਾਤ ਤੇ, ਕੋਈ ਈਦ ਤੇ, ਵੱਡੀ ਈਦ ਤੇ ਕੋਈ ਮੇਲਾ ਲੱਗਦਾ ਸੀ? ਕੋਈ ਪੰਗੂੜੇ ਝੰਗੂੜੇ ਆਉਂਦੇ ਸਨ, ਕੋਈ ਮੇਲੇ ਆਉਂਦੇ ਸਨ ਨਜ਼ਦੀਕ, ਜਾਂ ਕਿੱਥੇ ਜਾਂਦੇ ਸੋ ਮੇਲਾ ਦੇਖਣ?
0: ਹਾਂਜੀ, ਸਾਡੇ ਨਾਲ ਪਿੰਡ ਜਿਹੜਾ ਜਲਾਲਾ ਸ਼ਰੀਫ ਹੈ, ਉੱਥੇ ਅੱਜ ਵੀ ਮੇਲਾ ਹੁੰਦਾ ਹੈ, ਤੇ ਉਸ ਮੇਲੇ ਨੂੰ ਆਖਦੇ ਰਹੇ ਨੇ ਬਾਗ ਦਾ ਮੇਲਾ, ਕਿਸੇ ਵਕਤ ਨੂੰ ਉੱਥੇ ਸ਼ਾਇਦ ਬਾਗ ਹੁੰਦਾ ਸੀ, ਤੇ ਅੱਜ ਵੀ ਉਹ ਹਰ ਸਾਲ ਬਾਅਦ ਮੇਲਾ ਲੱਗਦਾ, ਉਸੇ ਤਰ੍ਹਾਂ ਹੀ ਰੌਣਕ ਲੱਗਦੀ ਹੈ। ਅਸੀਂ ਉਹ ਮੇਲਾ ਵੇਖਣ ਵੀ ਜਾਂਦੇ ਹਾਂ ਤੇ ਆਪਣੇ ਪਿੰਡ ਵੀ ਚਲੇ ਜਾਂਦੇ ਹਾਂ, ਇੱਕ ਬਚਪਨ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ, ਆਪਣੇ ਭੈਣ ਭਰਾਵਾਂ ਨੂੰ ਵੀ ਮੇਲਾ ਆਈਦੀ ਹੈ। ਅੱਗੋਂ
1: ਸਹੀ।
0: ਦੇਖੋ ਇੱਕ ਸ਼ਾਦੀ ਵੀ ਉੱਥੇ ਹੋ ਗਈ ਤਾਏ ਦੇ ਘਰ, ਸ਼ਹਿਰੋਂ ਆ
1: ਅੱਛਾ
0: ਗਏ ਦੋਵੇਂ ਭਾਈ, ਅਸੀਂ ਉੱਥੇ ਵਿਆਹੇ ਹਾਂ, ਸਾਡਾ
1: ਅੱਛਾ
0: ਆਉਣਾ ਜਾਣਾ ਵੀ ਉੱਧਰ ਹੀ ਲੱਗਿਆ। ਹੁਣ
1: ਸਹੀ
0: ਜਦੋਂ ਵੀ
1: ਸਹੀ
0: ਪਿੰਡ ਜਾਈਦਾ ਪਿੰਡ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ।
1: ਸਹੀ ਸਹੀ।
0: ਹਾਂਜੀ,
1: ਤੇ ਤੁਹਾਡਾ ਜ਼ਿਆਦਾ ਜਿਹੜਾ ਜ਼ਮਾਨਾ ਸੀ, ਆਪਣਾ ਟਾਈਮ ਸ਼ੁਰੂ ਦੇ ਜਿਹੜੇ 10 ਸਾਲ ਨੇ, ਉਹ ਸ਼ੰਕਰਗੜ੍ਹ ਵਿੱਚ ਹੀ ਗੁਜ਼ਰੇ ਸਨ, ਉਸੇ ਇਲਾਕੇ ਵਿੱਚ ਗੁਜ਼ਰੇ ਆਪਣੇ?
0: ਚੱਕਰ ਹਾਂਜੀ, ਸ਼ੱਕਰਗੜ ਤੋਂ ਅੱਗੇ ਬਾਰਡਰ ਤੇ 0 ਲੈਨ ਤੇ ਸਾਰੇ ਹੀ,
1: ਸਹੀ,
0: ਚੱਕਰਗੜ ਤੇ ਕਦੀ ਆਏ ਨਹੀਂ ਸੀ, ਜੋ ਸ਼ਹਿਰ ਆਏ ਤੇ ਫਿਰ ਪਤਾ ਲੱਗ ਗਿਆ ਵੀ ਸ਼ੱਕਰਗੜ ਵੀ ਹੈਗਾ।
1: सही। अच्छा ये दसो ना कि स्कूल दे विच
0: हाँ
1: कैसे
0: जी, ये
1: स्टूडेंट्स हो जदे शुरू शुरू दाखिल कराए, शौक से
0: बचपन
1: दाखिल होए सो
0: से
1: या
0: यार कि
1: जबरदस्ती दाखिल कराया गया
0: कुछ
1: सी?
0: यार ने कुछ अल्लाह नु प्यारे हो गए। एक यार जड़ा से जो असि हाँ जी
1: शौक नाल स्कूल दाखिल होए सो या फिर जबरदस्ती फाड़ के दाखिल कराया गया सी?
0: ਪਹਿਲੇ ਭੈਣ ਭਾਈ ਸਾਰੇ ਤਾਏ ਚਾਚਿਆਂ ਦੇ ਜਾਂਦੇ ਸੀ ਤੇ ਉਹਨਾਂ ਨਾਲ ਜਾਣਾ। ਇੱਕ ਦਫਾ ਮਾਰ ਪਈ ਤੇ ਸਕੂਲ ਛੱਡ ਕੇ ਘਰ ਆ ਗਿਆ ਤੇ ਪਿਓ ਨੇ ਕਿਹਾ ਵੀ ਜਿਹੜਾ ਉਸਤਾਦ ਹੁੰਦਾ ਨਾ ਉਹ ਵੀ ਪਿਓ ਹੀ ਹੁੰਦਾ,
2: ਬੇਟਾ ਇੱਕ
0: ਉਹਦੀ ਗੱਲ ਦਾ ਗੁੱਸਾ ਨਹੀਂ ਕਰਨਾ। ਅੱਜ
1: ਹਾਂ
0: ਤੇ ਤੂੰ ਮਾਰ ਪਈ ਹੈ ਨਾ,
2: ਤੋ ਇਹ
0: ਅਸੀਂ ਕੱਲ ਨੂੰ ਇਹਦੇ ਤੋਂ ਸਬਕ ਹਾਸਲ ਕਰੋ, ਅੱਜ ਛੋਟੇ ਹੋ ਕੱਲ ਵੱਡੇ ਹੋਵੋਗੇ ਤੇ ਫਿਰ ਪਤਾ ਚੱਲੇਗਾ।
1: हाँ सही सही। ते कैसे स्टूडेंट्स हो बचपन इच
0: तो फिर वो
1: क्लास
0: गल
1: दे विच?
0: पल्ले बन ली तो फिर छुट्टी नहीं की थी, फिर कोई गलत काम नहीं किया, शरारत नहीं की, अच्छे तरीके नाल पढ़े। फिर
1: सही। जड़ी ओ 5वीं तक दी क्लास सी तुहाडी, ओ ते तुसी लाइक स्टूडेंट रहे हो या
0: शुरू से
1: बस
0: पहली
1: शरारती जे बच्चे सो?
0: दूसरी थी। हाँ नहीं मैं शरारत करते नहीं सी शुरू तो, ही शरारत वाला जिन नहीं सी आए, सब नालों मैं साइड से रहना, कल्या कल्या रहना, चुप रहना,
1: अच्छा,
0: शरारत नहीं करनी
1: ज्यादा घुलण मिलण वाली आदत नहीं सी तुहाडी?
0: है। हाँ
1: अच्छा, ते फिर तुसी जदों
0: जी
1: स्कूल दी 5वीं क्लास तक तुसी
0: हाँ
1: खामोश
0: जी,
1: रहे, कोई दोस्त
0: मतलब
1: दोस्त नहीं बनाए स्कूल दी क्लास ही? दोस्त नहीं सन तुहाडे कोई?
0: गल है स्कूल दे दोस्त जिन्हें भी सी, असि अज भी आपस कदी कदी इकट्ठे होने हैं, मिलने हैं, तो जो पिंड रहते सी पिंड दे जेड़े मेरे यार जो आज भी यार जिहड़े ने, जदों जाईदा पिंड मिलीदा उन्हां नूं, ते जदों असीं पिंड छड्ड के आण लगे ते इक मेरा यार मैनूं भी आया नहीं, ते लेकिन असीं जांदे हां ते फिर एक कुदरत वल्लों ऐसा सी कि मैं जदों पिंड जाना उहनूं पता लग जांदा सी ते उह मैनूं स्पैशल मिलण आंदा सी
1: अच्छा,
0: हर दफा। जदों भी मैं कभी ऐसा चांस नहीं होया उस बंदे नूं मैं ना मिलिया होवां, या 2 साल पिछे एक हादसा होया ते वो पिंड च लड़ाई हुई ते वो फायरिंग हो गई, गोली लग गई ते वो अल्लाह नूं प्यारा हो गया। ते लास्ट
1: ओहो
0: टाइम मैं उन्होंने मिल गया आया, मैनूं वो कहंदा भी पता नहीं, लास्ट टाइम उन्होंने जदों मिलिया ना मैं क्या यार आ गई हाँ, कहंदा यार लगदा कि असीं अगे जाके मिलांगे, सही
1: हाय,
0: हालत सी उदों दे, वो काफी उहदे नाल गल्लां बातां होईयां, तकरीबन 1 घंटा गपशप होई। जो
1: ओहो
0: मैं बाहर आ गया बाद पता चला भी हादसा हो गया, तो मैं क्या ओदे दिलो सच्चियां गल्लां निकलदियां सी,
1: बिल्कुल
0: वो याद
1: बिल्कुल।
0: आंदा कदी कदी, तो बहुत सोहना ओदे नाल टाइम लंघिया। जद भी पिंड जाना ओनू मैं मिलना या ओने मैनू लभ के मिलना, कदी असीं
1: सही
0: मिस नहीं कीता हैगा, भी लाजमी मिलना।
1: सही सही। अच्छा, बचपन दी कोई
0: हाँ
1: ऐसी
0: जी
1: याद है जिहड़ी हुण तक तुहाडे दिली च किथे अटकी हुई है, ते तुसी समझदे हो कि ए गल जिहड़ी है ना अच्छी या बुरी किसे तरह दी वी, जिहड़ी तुसी समझदे हो कि शेयर करना चाहो, कि कोई जिहड़ी तुसी भुलना वी चाहो ते नहीं भुल सकदे, कोई बचपन दी और 10-12 साल दी उम्र तक दी कोई ऐसी याद?
0: नहीं मैं इस तरह का तो कोई भी नहीं भी जेड़ी ना, बस यही कि बाद शहर आ गया, मैं तकरीबन 9 साल का जो शहर आ गया, 8 साल का सी, तो फिर शहर का तो पिंड का थोड़ा फर्क होंगे, शहर के जेड़ा मैं पिंड वर्गा माहौल नहीं सी है, तो
1: केड़े शहर आए सो उस वेले?
0: माँ प्यो ने
1: केड़े शहर आए?
0: सारिया असी नारोवाल, फिर नारोवाल शहर आ गए सी,
1: अच्छा
0: फिर
1: अच्छा ठीक।
0: माँ प्यो ने सारिया ख्वाहिशां पूरियां कीतियां, तो जो मैं 14 साल का होया तो बाबा जी फिर रुखसत हो गए दुनिया तो, वो फिर घर
1: ओ
0: दिया जिम्मेदारियां पै गईयां सारी। फिर
1: सही। तो तुसी वड्डे भरा सो, जाहिर है बाकी
0: काम
1: भैणां भी छोटियां सन तुहाडे कोलों।
0: करना नाले पढ़ना नहीं,
1: ठीक।
0: जैसा बाबा आया तो उन्हें हर ख्वाहिश पूरी की थी, हर
1: सही,
0: चीज उन्हें लाके दी।
1: बादशाही होंदी है ना,
0: हाँ
1: प्यो दे
0: जी,
1: सिर ते बादशाही होंदी है।
0: एक
1: बिल्कुल,
0: भैन वड्डी सी ते फिर 3 छोटियां सन,
1: छोटे बच्चे सन, सारे छोटे सन ना, तुसी खुद 14 साल दे सो ते तुहाडे कोलों
0: शेर
1: छोटे सारे
0: पढ़िया
1: छोटे बच्चे
0: अलामा
1: सन।
0: इकबाल दा। हाँ जी, मैं एक अलामा इकबाल दा एक शेर पढ़िया अखबार दे विच, ते खुद ही में गुम है खुदाई तलाश कर
2: वाह
0: दूं, मैं अपने बाबा नूं ਮੈਂ ਬਾਬਾ ਮੈਨੂੰ ਗੱਲ ਸਮਝਾ, ਉਹਨੇ ਕਿਹਾ ਪੁੱਤਰ ਤੂੰ ਛੋਟਾ ਹਜੇ, ਤੇ ਇਸ ਚੀਜ਼ ਨੂੰ ਸੰਭਾਲ ਕੇ ਰੱਖ, ਤੇਰੇ
1: ਮੇਰੀ ਕਿਤਾਬ
0: ਕਿਤੇ ਕੰਮ
1: ਪੜ੍ਹੀ
0: ਆਵੇਗੀ,
1: ਸਹੀ
0: ਭਲੇ ਦਿਲ ਜ਼ਹਰ
1: ਤੇ
0: ਮੇਰੀ ਕਿਤਾਬ
1: ਹਯਾਤੀ ਦਾ ਪਤਾ ਨਹੀਂ ਕਿੰਨੀ ਕਿਹਦੀ ਹੈ ਕਿਹਦੀ ਨਹੀਂ, ਮੈਂ ਪਹਿਲੇ ਤੁਰ ਜਾਣਾ ਕਿ ਨਹੀ�ं, ਮੈਂ ਸਹੀ
0: ਹੋਇਆ ਤੇ ਮੈਂ ਤੈਨੂੰ ਗਾਈਡ ਕਰਾਂ, ਨਹੀਂ ਤੇ ਤੂੰ ਬਣਾ ਇਸ ਚੀਜ਼ ਨੂੰ
1: ਜੀ ਜੀ ਜਨਾਬ ਸਾਡੇ ਨਾਲ
0: ਜਨਾਬ।
1: ਆਪਣੀ ਖੂਬਸੂਰਤ ਯਾਦਾਂ ਸ਼ੇਅਰ ਕਰ ਰਹੇ ਸਨ ਇਸ਼ਤਿਆਕ ਅੰਸਾਰੀ ਸਾਹਿਬ, ਤੇ ਇਨਸ਼ਾਅੱਲਾ ਅੱਗੇ ਵੀ ਮੌਕਾ ਲੱਗਾ ਤੁਹਾਡੇ ਕੋਲੋਂ ਸਾਨੂੰ ਟਾਈਮ ਮਿਲਿਆ ਤੇ ਤੁਹਾਨੂੰ ਇਸ ਮੌਜੂ ਤੇ ਜਾਂ ਬਲਕਿ ਹੋਰ ਵੀ ਮੌਜੂਆਤ ਤੇ ਜ਼ਰੂਰ ਅਸੀਂ ਤਕਲੀਫ ਦੇਵਾਂਗੇ ਕਿ ਤੁਸੀਂ ਨਾਲ ਨਾਲ ਇੱਕ ਕੈਥਾਰਸਿਸ ਹੋਏ ਅਸੀਂ ਆਪਣੇ ਦਿਲ ਦਾ ਭਾਰ ਲਾਣ ਲਈ ਆਪਣੇ ਦੋਸਤਾਂ ਨਾਲ
0: ਬਿਲਕੁਲ
1: ਆਪਣੀ
0: ਬਿਲਕੁਲ
1: ਔਲਾਦਾਂ ਨਾਲ ਆਉਣ ਵਾਲੀ
0: ਹਾਂਜੀ
1: ਨੌਜਵਾਨ ਨਸਲ ਦੇ ਨਾਲ ਇਹ ਚੀਜ਼ਾਂ ਫੇਸਬੁੱਕ ਤੇ ਵਟਸਐਪ ਤੇ ਯੂਟਿਊਬ
0: ਹਾਂਜੀ
1: ਤੇ
0: ਹਾਂਜੀ
1: ਮਹਿਫੂਜ਼ ਕਰ
0: ਬਿਲਕੁਲ
1: ਲਿਆ, ਤੇ ਇਨਸ਼ਾਅੱਲਾ ਤਾਲਾ ਇਹ ਚੀਜ਼ਾਂ ਜ਼ਾਇਆ ਨਹੀਂ ਹੁੰਦੀਆਂ, ਸਾਡੀ ਪੂਰੀ ਤਹਿਜ਼ੀਬ ਤੁਹਾਡੀ ਜ਼ਬਾਨੀ ਮਹਿਫੂਜ਼ ਹੋ ਰਹੀ ਹੈ,
0: ਬਿਲਕੁਲ
1: ਕਲਚਰ ਉਸ ਵੇਲੇ ਦਾ ਪੈਸਾ ਕਿਹੜਾ ਚੱਲਦਾ ਸੀ,
0: ਹਾਂਜੀ
1: ਉਸ ਵੇਲੇ ਸੋਨਾ ਕਿਹੜੇ ਪਾ ਸੀ, ਉਸ ਵੇਲੇ ਤੇਲ ਕਿਹੜੇ ਪਾ ਸੀ, ਉਸ
0: ਬਿਲਕੁਲ
1: ਵੇਲੇ ਘਿਓ ਕਿਸ ਤਰ੍ਹਾਂ ਸੀ,
0: ਹਾਂਜੀ
1: ਇੱਕ ਆਦਮੀ ਦੀ ਤਨਖਾਹ ਕਿਤਨੀ ਹੁੰਦੀ ਸੀ, ਦੇਖੋ ਕਿਤਨੀ ਇਹ ਦੇਖਣ ਵਿੱਚ ਛੇਤੀ ਛੋਟੀਆਂ ਗੱਲਾਂ ਨੇ ਲੇਕਿਨ ਇਹ ਪੂਰੀ ਤਹਿਜ਼ੀਬ ਨੂੰ ਇੱਕ ਕਵਰ ਕਰ ਲੈਂਦੀਆਂ ਨੇ, ਇਹਨਾਂ
0: ਹਾਂਜੀ
1: ਗੱਲਾਂ ਦੇ ਅੰਦਰ ਪੂਰਾ ਜ਼ਮਾਨਾ ਸਮਾ ਜਾਂਦਾ ਹੈ, ਤੇ ਇਹ
0: ਸਾਨੂੰ
1: ਬਹੁਤ
0: 50 ਪੈਸੇ
1: ਸ਼ੁਕਰੀਆ,
0: ਮਿਲਦੇ ਰਹੇ ਨੇ ਸਕੂਲ ਜਾਣ ਟਾਈਮ
1: 50 ਪੈਸੇ ਹੋ ਗਏ ਸਨ ਤੁਹਾਡੇ ਤੱਕ ਆਉਂਦਿਆਂ ਦੇ, ਮਾਸ਼ਾਅੱਲਾ ਤਰੱਕੀ ਹੋ ਗਈ ਸੀ ਨਾ, ਦੇਖੋ ਅਲੀ ਭਾਈ ਦੇ ਜ਼ਮਾਨੇ ਤੋਂ ਇਸ਼ਤਿਆਕ ਭਾਈ ਦੇ
0: ਹਾਂਜੀ
1: ਜ਼ਮਾਨੇ ਆਉਂਦੇ ਆਉਂਦੇ ਜੇਬ ਖਰਚੀ 50 ਪੈਸੇ ਹੋ ਗਈ ਸੀ, ਤੇ ਕਿੰਨੀ
0: ਹਾਂਜੀ
1: ਵੱਡੀ ਗੱਲ ਹੈ ਕਿ ਨਾ ਹਰ 5 ਸਾਲ ਬਾਅਦ ਡਿਫਰੈਂਸ ਆਉਂਦਾ ਹੈ ਤੇ ਤਬਦੀਲੀ ਆਉਂਦੀ ਹੈ ਜ਼ਮਾਨੇ ਦੇ ਅੰਦਰ ਅੰਦਰ, ਬਹੁਤ ਸ਼ੁਕਰੀਆ ਇਸ਼ਤਿਆਕ ਭਾਈ ਸੋਹਣੀ
0: ਹਾਂਜੀ
1: ਸੋਹਣੀਆਂ ਯਾਦਾਂ
0: ਬਿਲਕੁਲ
1: ਸ਼ੇਅਰ ਕੀਤੀਆਂ, ਬਹੁਤ ਸ਼ੁਕਰੀਆ,
2: ਸਾਡੇ ਜ਼ਮਾਨੇ ਚੋ ਪੈਸੇ ਇਹ ਨਹੀਂ ਸਨ, ਸਾਡੇ ਜ਼ਮਾਨੇ ਚੋ 1 ਪੈਸਾ ਸੀ, 2 ਪੈਸੇ ਸਨ,
1: ਹਾਂ
2: ਜਿਹਨੂੰ
1: ਬਿਲਕੁਲ
2: ਪੈਸਾ ਟੱਪਾ ਕਹਿਲਾਉਣਾ ਸੀ ਟੱਕਾ,
1: ਹਾਂ
2: ਉਸ
1: ਹਾਂ
2: ਇੱਕ ਹੋਣਾ ਸੀ ਪਿੱਤਲ ਦਾ ਮੋਰੀ ਵਾਲਾ ਪੈਸਾ
0: ਮੋਰੀ
1: ਹੁੰਦਾ
0: ਵਾਲਾ
1: ਸੀ,
0: ਪੈਸਾ,
1: 50 ਦੇ ਜ਼ਮਾਨੇ ਦਾ ਮੋਰੀ ਵਾਲਾ ਚੱਲ ਰਿਹਾ ਸੀ,
2: ਇੱਕ
1: ਸਹੀ
2: ਹੋਣਾ ਸੀ
1: ਸਹੀ
2: ਤਾਂਬੇ ਵਾਲਾ ਪੈਸਾ, ਇੱਕ ਹੋਣਾ ਸੀ ਟੱਕਾ ਜਿਹੜਾ ਗਿਲ ਟਾਈਪ ਨਾਲ ਉਹ ਬਣਿਆ ਸੀ ਟਿਕ
1: ਅੱਛਾ
2: ਟਕਾ, ਇੱਕ ਹੋਣਾ ਸੀ 4 ਆਨੇ, ਇੱਕ ਹੋਣਾ ਸੀ ਆਨਾ ਆਨਾ
1: ਜੀ ਜੀ ਜੀ ਇਸ਼ਤਿਆਕ ਭਾਈ ਬਹੁਤ
0: ਟਾਈਮ
1: ਸ਼ੁਕਰੀਆ,
0: ਸ਼ੁਰੂ
1: ਬਹੁਤ
0: ਹੋ
1: ਸ਼ੁਕਰੀਆ,
0: ਰਿਹਾ
1: ਨਾਲ
0: ਤੇ
1: ਨਾਲ
0: ਇਨਸ਼ਾਅੱਲਾ
1: ਛੁੱਪੇ
0: ਸਾਡੇ
1: ਰਹਿਣਾ, ਅਗਰ
0: ਮੁਲਾਕਾਤ
1: ਤੁਸੀਂ ਸਫ਼ਰ
0: ਹੋਵੇਗੀ
1: ਕਰ ਰਹੇ ਤੇ ਉਮੀਦ
0: ਨੈਕਸਟ
1: ਨਾਲ
0: ਟਾਈਮ।
1: ਸੁਣਦੇ ਰਹਿਣਾ ਦੋਸਤਾਂ ਨੂੰ,
0: ਹਾਂਜੀ
1: ਇਨਸ਼ਾਅੱਲਾ ਮੇਰੀ ਰਿਕਾਰਡਿੰਗ ਜ਼ਰੂਰ ਸੁਣਨਾ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਇਸ਼ਤਿਆਕ ਅੰਸਾਰੀ ਸਾਹਿਬ, ਮਸਕਤ ਤੋਂ ਮਾਨ ਤੋਂ ਆਪਣੀ ਡਿਊਟੀ ਤੇ
0: ਜੀ
1: ਜਾ ਰਹੇ ਜਨਾਬ, ਖੈਰ ਨਾਲ
0: ਬਹੁਤ
1: ਜਾਓ
0: ਸ਼ੁਕਰੀਆ,
1: ਤੇ ਅੱਲਾ ਦੀ ਆਵਾਜ਼ ਚ ਰਹੋ,
0: ਹਾਂਜੀ
1: ਅੱਗੇ ਚੱਲੀਏ ਹੁਣ, ਅਗਲੇ ਸਾਡੇ ਦੋਸਤ ਸਾਡੇ ਨਾਲ ਰਾਜਾ ਗਫੂਰ
0: ਜੀ,
1: ਸਾਹਿਬ
0: ਬਹੁਤ
1: ਸ਼ਾਮਿਲ ਨੇ,
0: ਸ਼ੁਕਰੀਆ,
1: ਇਹਨਾਂ ਦਾ ਮੈਂ ਤੁਹਾਨੂੰ
0: ਵੈਲਕਮ
1: ਮੁਕਤਸਰ ਸਾਹਿਬ
0: ਵੈਲਕਮ
1: ਭੇਜ ਚੁੱਕੀ ਹਾਂ,
0: ਖੁਸ਼ਾਮਦੀਦ ਜੀ ਆਇਆਂ ਨੂੰ,
1: ਇਹਨਾਂ ਨੂੰ ਅਸੀਂ ਇੱਕ ਵਾਰੀ ਫਿਰ ਖੁਸ਼ਾਮਦੀਦ ਕਹਿੰਦੇ ਹਾਂ, ਐਫਐਮ ਰੋਡੀ ਤੋਂ ਡੈਨਮਾਰਕ ਵਿੱਚ ਮੁਨਸਲਿਕ ਨੇ,
0: ਥੈਂਕ ਯੂ ਸੋ ਮਚ
1: ਤੇ
0: ਜਨਾਬ,
1: ਮਾਸ਼ਾਅੱਲਾ ਆਪਣੇ ਪ੍ਰੋਗਰਾਮ ਬੜੀ ਖੂਬਸੂਰਤੀ ਦੇ ਨਾਲ ਕਰਦੇ ਨੇ, ਜਾਣੀ ਪਛਾਣੀ ਸ਼ਖਸੀਅਤ ਨੇ ਮੀਡੀਆ ਦੇ ਵਿੱਚ, ਇਹਦੇ ਇਲਾਵਾ ਮੈਂ ਖੁਸ਼ਾਮਦੀਦ ਕਹਾਂਗੀ, ਸ਼ਾਹਿਦ ਚੌਹਾਨ ਸਾਹਿਬ ਨੇ ਸਾਊਥ ਅਫਰੀਕਾ ਤੋਂ ਸਾਨੂੰ ਜੁਆਇਨ ਕਰ ਲਿੱਤਾ ਹੈ, ਤੇ ਸ਼ਾਹਿਦ ਭਾਈ ਬੜਾ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਤੇ ਸਾਡੇ ਨਾਲ ਸ਼ਾਮਿਲ ਹੋਏ, ਅਸੀਂ ਪਹਿਲੇ ਰਾਜਾ ਗਫੂਰ ਸਾਹਿਬ ਵੱਲ ਜਾਵਾਂਗੇ, ਉਹਨਾਂ ਦੀਆਂ ਅਸੀਂ ਬਚਪਨ ਦੀਆਂ 10-12 ਸਾਲ ਦੀ ਉਮਰ ਤੱਕ ਦੀਆਂ ਗੱਲਾਂ ਸੁਣਾਂਗੇ, ਰਾਜਾ ਗਫੂਰ ਸਾਹਿਬ ਤੁਸੀਂ ਕਿਹੜੇ ਇਲਾਕੇ 'ਚ ਕਦੋਂ ਪੈਦਾ ਹੋਏ, ਇਰਦ ਗਿਰਦ ਦਾ ਮਾਹੌਲ, ਮਾਂ ਬਾਪ ਦਾ ਰਵੱਈਆ, ਭੈਣਾਂ ਭਰਾਵਾਂ 'ਚ ਤੁਹਾਡਾ ਨੰਬਰ, ਅੰਮੀ ਜੀ ਦੇ ਤੁਹਾਨੂੰ ਕੀ ਕਹਿੰਦੇ ਸਨ, ਅੰਮੀ ਜੀ ਦੇ ਹੱਥ ਦੇ ਕਿਹੜੇ ਖਾਣੇ ਤੁਹਾਨੂੰ ਯਾਦ ਆਉਂਦੇ ਨੇ, ਸਕੂਲ ਕਿਸ ਤਰ੍ਹਾਂ ਜਾਣਾ ਸ਼ੁਰੂ ਹੋਏ ਹੋ, ਤੇ ਸਕੂਲ 'ਚ ਕਿਹੜੀ ਕਿਹੜੀ ਦੋਸਤੀਆਂ 5-10 ਸਾਲ 12 ਸਾਲ ਦੀ ਉਮਰ ਤੱਕ ਰਹੀਆਂ, ਤਸ਼ਰੀਫ ਲਿਆਓ ਜਨਾਬ, ਆਪਣੀਆਂ ਸੋਹਣੀਆਂ ਸੋਹਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰੋ, ਰਾਜਾ ਗਫੂਰ ਸਾਹਿਬ ਡੈਨਮਾਰਕ ਤੋਂ।
2: ਬਹੁਤ ਸ਼ੁਕਰੀਆ ਮੁਮਤਾਜ਼ ਸਾਹਿਬ, ਆਪਨੇ ਇਤਨਾ ਅੱਛਾ ਪ੍ਰੋਗਰਾਮ ਜੋ ਹੈ ਹੋਸਟ ਕੀਆ, ਬੜੇ ਬੜੇ ਅੱਛੇ ਮਹਿਮਾਨ ਮੈਂ ਲਵਾਏ, ਅਲੀ ਅਸਗਰ ਸਾਹਿਬ ਕੀ ਬਾਤਾਂ ਸੁਣੀ, ਹਮੇਂ ਵੀ ਅਪਨਾ ਬਚਪਨ ਜੋ ਹੈ ਵੋ ਯਾਦ ਆ ਗਿਆ, ਔਰ ਦੂਸਰੇ ਭਾਈ ਜੋ
0: ਪੰਜਾਬੀ
2: ਹਮਾਰੇ ਬੋਲ
0: ਪੰਜਾਬੀ
2: ਰਹੇ
0: ਜੀ
2: ਥੇ,
0: ਗਫੂਰ ਭਾਈ ਪੰਜਾਬੀ ਬੋਲਣੀ ਹੈ, ਪੰਜਾਬੀ ਦਾ ਪ੍ਰੋਗਰਾਮ
1: ਪੰਜਾਬੀ ਬੋਲਣੀ ਹੈ ਜਨਾਬ,
0: ਸੌਰੀ ਜੀ,
1: ਪੰਜਾਬੀ ਚਾਓ, ਹਾਂਜੀ
2: ਮਾੜਾ
1: ਬਿਸਮਿਲ੍ਲਾ,
2: ਤੁਹਾਡਾ ਜ਼ਮਾਨਾ ਮੈਂ
0: ਉਸ ਦੀ
2: ਅਸਗਰ ਸਾਹਿਬ
0: ਵਜ੍ਹਾ ਇਹ ਕਿ ਸਾਡੇ ਤਕਰੀਬਨ ਬਹੁਤ ਜ਼ਿਆਦਾ ਲੋਕ ਪ੍ਰੋਗਰਾਮ ਨੂੰ ਸੁਣ ਰਹੇ ਹੁੰਦੇ ਨੇ ਲਾਈਵ, ਤੇ ਉਹ ਫਿਰ ਸਾਨੂੰ ਮੈਸੇਜ ਕਰਨ ਲੱਗ ਜਾਂਦੇ ਨੇ ਕਿ ਤੁਸੀਂ ਇਹ ਪੰਜਾਬੀ ਦਾ ਪ੍ਰੋਗਰਾਮ ਹੈ ਤੇ ਪੰਜਾਬੀ ਹੈ।
2: ਨਦੀਮ ਸਾਹਿਬ
1: ਹਾਂਜੀ
2: ਬਹੁਤ
1: ਹਾਂਜੀ,
2: ਸ਼ੁਕਰੀਆ ਤੁਹਾਡਾ ਯਾਦਾਨੀ ਦਾ ਕਿ ਮੈਂ ਪੰਜਾਬੀ 'ਚ ਕੋਸ਼ਿਸ਼ ਕਰਾਂਗਾ, ਪੰਜਾਬੀ 'ਚ ਹੀ ਗੱਲ ਕਰਾਂ ਪੂਰੀ। ਜਿਹੜਾ ਅਸਗਰ
1: ਜੀ
2: ਸਾਹਿਬ
1: ਜੀ
2: ਦੀਆਂ ਮੈਂ ਗੱਲਾਂ
1: ਬਿਸਮਿਲ੍ਲਾ,
2: ਸੁਣੀਆਂ, ਬੜਾ ਅੱਛਾ ਲੱਗਾ, ਤੁਹਾਡੀਆਂ ਗੱਲਾਂ ਵੀ ਸਾਹ ਨਾਲ ਤੁਸੀਂ ਕਰਦੇ ਹੋ, ਮੁਮਤਾਜ਼ ਸਾਹਿਬ ਦੀਆਂ ਗੱਲਾਂ, ਉਹਨਾਂ ਦੇ ਸਵਾਲ ਆ ਬਚਪਨ ਦੇ ਬਾਰੇ 'ਚ ਉਹਨਾਂ ਨੇ ਪੁੱਛਿਆ, ਤੇ ਮਾਸ਼ਾਅੱਲਾ 15 ਸਾਲ ਦੀ ਉਮਰ 'ਚ ਸਾਰਿਆਂ ਦੇ ਹਾਲਾਤ ਤਕਰੀਬਨ ਬਰਾਬਰ ਹੀ ਹੁੰਦੇ, ਜਿਹੜਾ ਅਸੀਂ ਦੌਰ ਦੇਖਿਆ ਉਹ ਤਕਰੀਬਨ ਸਾਰਿਆਂ ਦਾ ਬਰਾਬਰ ਦਾ ਹੀ ਦੌਰ ਹੈ। ਵਾਲਦੈਨ ਬਹੁਤ ਮੁਹੱਬਤ ਕਰਦੇ ਸਨ, ਮੈਂ ਪਿੰਡੀ 'ਚ ਪੈਦਾ ਹੋਇਆ, ਪਿੰਡੀ ਮੇਰਾ ਸ਼ਹਿਰ ਹੈ, ਵੈਸੇ ਮੇਰਾ ਗਾਉਂ ਗੁਲਿਆਣਾ, ਗੁਲਿਆਣੇ ਦਾ ਮੈਂ ਰਹਿਣ ਵਾਲਾ, ਤੇ ਮੇਰਾ
1: ਅੱਛਾ
2: ਮੇਰਾ ਬਚਪਨ ਸਾਰਾ ਪਿੰਡੀ 'ਚ
0: ਗੁਜ਼ਰਿਆ।
2: ਗੁਜਰ ਖਾਨ ਗੁਲਿਆਣਾ, ਗੁਜਰ ਖਾਨ
1: ਅੱਛਾ
2: ਗੁਲਿਆਣਾ,
1: ਅੱਛਾ
0: ਅੱਛਾ ਗੁਜਰ ਖਾਨ ਗੁਲਿਆਣਾ, ਅਸੀਂ ਗੁਜਰਾਤ ਵਾਲਾ ਗੁਲਿਆਣਾ।
2: ਅੱਛਾ ਉਹ ਵੀ ਕੋਈ ਓਖਾਰੀਆਂ ਕੋਲੇ,
0: ਜੀ ਜੀ
1: ਅੱਛਾ,
2: ਕਿ ਸਾਡੇ ਨਾਲ ਹੀ ਵਾਲਦੈਨ ਬਹੁਤ ਪਿਆਰ ਕਰਦੇ ਸਨ, ਸਕੂਲ ਜਾਂਦੇ ਸਾਂ, ਲਾਲ ਕੁੜਤੀ ਮੈਂ ਜਾਂਦਾ ਸੀ, ਸਕੂਲ ਜਾਂਦਾ ਸੀ ਪਿੰਡੀ, ਤੇ ਉੱਥੇ
1: ਪੜ੍ਹਦੇ ਸੀ। ਕਿਹੜਾ ਨਾਂ ਸੀ, ਕੀ ਨਾਂ ਸੀ ਤੁਹਾਡੇ ਸਕੂਲ ਦਾ?
2: ਓਲਡ ਬਿਲਡਿੰਗ ਨਾਂ ਸੀ ਉਹਦਾ ਜੀ।
1: ਅੱਛਾ, ਗਵਰਨਮੈਂਟ ਦਾ ਸਕੂਲ ਸੀ?
2: ਗਵਰਨਮੈਂਟ ਦਾ ਸਕੂਲ ਸੀ, ਲਾਲ ਕੁੜਤੀ
1: ਜੀ। ਤੇ ਗਰਾਊਂਡ ਹੈ ਸਾਡੇ ਵਿੱਚ ਦੌੜਨ ਵੱਜਣ? ਗਵਰਨਮੈਂਟ ਦੇ ਸਕੂਲ ਤੋਂ ਸਭ ਤੋਂ ਪਹਿਲੇ ਦਿਮਾਗ 'ਚ ਤਾਂ ਵੱਡੇ ਵੱਡੇ ਗਰਾਊਂਡ ਹੋਣਗੇ, ਵੱਡੇ ਵੱਡੇ ਕਮਰੇ ਹੋਣਗੇ। ਵੱਡੇ
2: ਵੱਡੇ ਗਰਾਊਂਡ ਵਾਲਾ ਸੀ ਉਹਦਾ, ਦੋ ਬ੍ਰਾਂਚਾਂ ਸਨ ਨਾ ਇੱਕ ਦੂਜੇ।
3: ਮੈਡਮ ਜੀ
2: ਤਾਰਕਾ ਬਾਦ ਸੀ ਤੇ ਓਲਡ ਬਿਲਡਿੰਗ ਸੀ, ਬੇਸਿਕਲੀ ਇੱਕੋ ਹੀ ਸਕੂਲ ਸਨ ਦੋਨੋਂ। ਉਹ ਪ੍ਰਾਇਮਰੀ ਤੱਕ ਸੀ, ਉਹ ਦੂਜਾ ਜਿਹੜਾ ਸੀ ਉਹ ਵੀ ਸ਼ੁਰੂ ਹੋ ਜਾਂਦਾ ਸੀ। ਇਹ ਓਲਡ ਬਿਲਡਿੰਗ ਪ੍ਰਾਇਮਰੀ ਤੱਕ ਸੀ।
1: ਅਲੀ ਭਾਈ ਕੁਝ ਕਹਿ ਰਹੇ ਨੇ, ਪੁੱਛ ਰਹੇ ਨੇ ਕੁਝ। ਜੀ ਅਲੀ ਭਾਈ ਕੀ ਪੁੱਛ ਰਹੇ ਹੋ?
2: ਪ੍ਰਾਇਮਰੀ ਸਕੂਲ ਸੀ ਜਿਹੜਾ ਪੰਜਵੀਂ ਤੱਕ, ਉਸ ਤੋਂ ਬਾਅਦ ਅੱਠਵੀਂ ਤੱਕ ਜਿਹੜਾ ਸੀ ਉਹ ਤਾਰਕਾਬਾਦ ਸੀ ਜਿਹਨੂੰ ਕਹਿੰਦੇ ਸਨ ਨਾ। ਇਸ ਵਕਤ ਦੇ ਜਿਹੜੇ ਆਰਮੀ ਚੀਫ ਨਾ ਸਾਡੇ ਆਸਮ ਮਨੀਰ ਸਾਹਿਬ, ਉਹਨਾਂ ਦੇ ਵਾਲਦ ਉਸ ਦੌਰ ਦੇ ਹੈੱਡਮਾਸਟਰ ਸਨ। ਤੁਸੀਂ ਦੂਸਰੇ ਗਰਾਊਂਡ ਵਾਲੇ ਸਕੂਲ ਦੀ ਜ਼ਿਕਰ ਕਰ ਰਹੇ ਹੋ, ਤਾਂ ਵੱਡਾ ਗਰਾਊਂਡ ਸੀ, ਹਾਕੀ ਗਰਾਊਂਡ ਸੀ, ਫੁੱਟਬਾਲ ਖੇਡੀ ਦਾ ਸੀ, ਹਾਕੀ ਖੇਡੀ ਦਾ ਸੀ। ਚਲੋ ਐਨੀ, ਉਹ ਬੜਾ ਅੱਛਾ ਉਹ ਵਕਤ ਗੁਜ਼ਰਿਆ। ਬਚਪਨ ਦੀ ਯਾਦ ਹੈ ਜੀ, ਛੋਟੇ ਸੀ, ਪੰਜ ਭੈਣ ਭਾਈ ਸੀ ਅਸੀਂ, ਇੱਕ ਘਰ 'ਚ ਅਸੀਂ ਪਲੇ, ਬੜੀ ਮੁਹੱਬਤ ਸੀ। ਵਾਲਦਾ ਸਾਨੂੰ, ਆਪਣੀ ਵਾਲਦਾ ਨੂੰ ਅਸੀਂ ਅੰਮੀ ਜੀ ਕਹਿੰਦੇ ਸਾਂ, ਦਾਦੀ ਸਾਡੇ ਨਾਲ ਬਹੁਤ ਪਿਆਰ ਕਰਦੀਆਂ ਸਨ, ਉਹਨਾਂ ਨੂੰ ਅਸੀਂ ਬੇਜੀ ਕਹਿੰਦੇ ਸਾਂ, ਵਾਲਦਾ ਨਹੀਂ ਕਹਿੰਦੇ ਸਾਂ, ਬੇਜੀ ਕਹਿੰਦੇ ਸਾਂ। ਬਹੁਤ ਖਿਆਲ ਕਰਦੇ ਸਨ ਹਰ ਵਕਤ, ਸਾਡੀ ਵਾਲਦਾ ਨੂੰ ਡਾਂਟਦੇ ਰਹਿੰਦੇ ਸਨ, ਇਹ ਇਹਨਾਂ ਦਾ ਕੰਮ ਕਰਦੇ, ਇਹ ਇਹਨਾਂ ਦਾ ਕੰਮ ਕਰਦੇ, ਇਹ ਇਹਨਾਂ ਦਾ ਕੰਮ ਕਰਦੇ। ਤੇ ਕਦੀ ਕਦੀ ਉਹ ਵਾਲਦਾ ਜਿਹੜੇ ਨਾ ਜ਼ਿਆਦਾ ਉਹ ਪਿੰਡ 'ਚ ਰਹਿੰਦੇ ਸਨ, ਪਿੰਡੀ ਨਹੀਂ ਸਨ ਰਹਿੰਦੇ, ਤੇ ਦਾਦੀ ਸਾਡੇ ਨਾਲ ਰਹਿੰਦੇ ਸਨ, ਤਾਂ ਫਿਰ ਉਹ ਵਾਲਦਾ ਜਿਹੜੇ ਘਰ ਦੇ ਕੰਮ ਹੁੰਦੇ ਸਨ, ਫਿਰ ਆਉਂਦੇ ਰਹਿੰਦੇ ਸਨ, ਮਹੀਨੇ ਮਹੀਨਾ ਮਹੀਨਾ, ਦੋ ਦੋ ਮਹੀਨੇ, ਚਾਰ ਚਾਰ ਮਹੀਨੇ ਰਹਿੰਦੇ ਸਨ। ਅਸੀਂ ਜਿਹੜੇ ਪੜ੍ਹਦੇ ਸਾਂ, ਅਸੀਂ ਮਰੀ ਬਰੂਰੀ ਰਹਿੰਦੇ ਸੀ, ਅਸੀਂ ਵਹਿਨੇ ਜਾਂਦੇ ਸੀ, ਵਹਿਨੇ ਸਕੂਲ ਜਾਂਦੇ ਸੀ, ਵਾਪਸੀ 'ਤੇ ਆਉਂਦੇ ਸੀ। ਬਾਅਦ ਬੜਾ ਦਿਲ ਕਰਦਾ ਸੀ, ਬਾਕੀ ਬੰਜੇ ਬੱਚੇ ਜਿਹੜੇ ਟੁੱਟਦੇ ਜਾਂਦੇ, ਅਸੀਂ ਕਿਉਂ ਨਹੀਂ ਟੁੱਟਦੇ ਜਾਂਦੇ? ਬਾਅਦ ਦਫ਼ਾ ਸ਼ੌਕ ਨਾਲ ਉੱਥੋਂ ਟੁੱਟਦੇ ਆਉਂਦੇ ਸੀ ਬੱਚਿਆਂ ਨਾਲ, ਜਿਸ ਤੁਸੀਂ ਦੱਸਿਆ ਇੱਕ ਦੂਜੇ ਦੇ ਹੱਥ ਰੱਖੇ, ਇੱਕ ਦੂਜੇ ਦੇ ਕੰਧੇ 'ਤੇ ਹੱਥ ਰੱਖਿਆ ਆ। ਹੁਣ ਇੱਥੇ ਕੰਧੇ 'ਤੇ ਹੱਥ ਰੱਖਣਾ ਬੜਾ ਅਜੀਬ ਲੱਗਦਾ, ਯੂਰਪ 'ਚ ਅਸੀਂ ਆ ਗਏ, ਲੇਕਿਨ ਉਸ ਕੰਧੇ 'ਤੇ ਹੱਥ ਰੱਖਣਾ ਚੱਲਣਾ ਜਿਹੜਾ ਮੁਹੱਬਤ ਦੀ ਨਿਸ਼ਾਨੀ ਸੀ।
3: ਗੁਲਿਆਣਾ ਸਾਹਿਬ ਦੱਸੋ ਨਾ, ਡਬਲ ਡੈਕਰ ਵੀ ਚੱਲਣੀ ਸੀ ਤੁਹਾਡੇ ਪਾਸੇ?
2: ਬਿਲਕੁਲ, ਡਬਲ ਡੈਕਰ ਚ ਬਹੁਤ ਸਫ਼ਰ ਕੀਤਾ, ਬਹੁਤ ਸਫ਼ਰ ਕੀਤਾ।
1: ਡਬਲ ਡੈਕਰ ਚੱਲਦੀ ਸੀ ਪਿੰਡੀ ਵਿੱਚ?
2: ਪਿੰਡੀ ਵਿੱਚ ਚੱਲਦੀ ਸੀ, ਬਹੁਤ ਅੱਛੀ ਚੱਲਦੀ,
3: ਬੜਾ
2: ਪਾਪੂਲਰ ਸੀ ਜਿਹੜਾ ਨਾ, ਬਹੁਤ ਸਵਾਰੀਆਂ, ਖਾਸ
1: ਕਰ
2: ਹਰ ਵੇਲੇ ਭਰੀਆਂ ਹੁੰਦੀਆਂ ਸਰ, ਸਟੂਡੈਂਟ ਨਾਲ, ਲੜਕੇ ਲੜਕੀਆਂ ਨਾਲ, ਬਸ ਭਰੀ ਹੁੰਦੀ ਸੀ। ਇਹ ਮਰੀ ਰੋਡ ਤੇ ਚੱਲਦੀ ਹੁੰਦੀ ਸੀ ਜ਼ਿਆਦਾਤਰ ਜਿਹੜਾ ਨਾ।
3: ਮੈਡਮ ਜੀ, ਡਬਲ ਡੈਕਰ ਜਿਹੜੀ ਹੈ, ਇਹਨਾਂ ਨੇ ਰੋਡ ਜਿਹੜਾ ਸੀ, ਇਹਨਾਂ ਨੇ ਜਿਹੜਾ ਆਇਆ ਸੀ ਨਾ ਰੂਟ, ਉਹ ਰਾਜਾ ਬਾਜ਼ਾਰ ਤੋਂ ਵਾਇਆ ਅਯੂਬ ਪਾਰਕ ਨਿਕਲ ਕੇ, ਇਹਨਾਂ ਨੇ ਇਲਾਕਾ ਪੁਰਾਣੀ ਜੇਲ੍ਹ ਤੋਂ ਨਿਕਲ ਕੇ ਨਾ, ਫਿਰ ਅਯੂਬ ਪਾਰਕ ਤੋਂ ਬਾਹਰ ਨਿਕਲ ਕੇ ਮੁਰਗਾ ਜਾਂਦੀ ਸੀ, ਤਾਂ ਮੈਂ ਇਹਨਾਂ ਨੂੰ ਪਤਾ, ਕਿਉਂਕਿ ਮੈਂ ਮੁਰਗਾ ਜਾਣਾ ਰਿਹਾ, ਇਹਨਾਂ ਨੇ ਗੁਜ਼ਰ ਕੇ ਜਾਣਾ ਰਿਹਾ।
1: ਅੱਛਾ ਅੱਛਾ ਅੱਛਾ, ਨਹੀਂ ਮੈਂ ਉਹ ਰਾਜਾ ਸਾਹਿਬ ਨੂੰ ਇਹ ਪੁੱਛੀ ਕਿ ਰਾਜਾ ਸਾਹਿਬ ਕੋਈ ਯਾਦ ਹੈ ਕਿਹੜੇ ਜ਼ਮਾਨੇ ਦਾ ਇਹ ਟਾਈਮ ਰਿਹਾ ਜਿੱਥੇ ਡਬਲ ਡੈਕਰ ਕਿੰਨੇ ਸਾਲ ਚੱਲੀ ਹੋਣੀ ਹੈ ਪਿੰਡੀ ਵਿੱਚ?
2: ਬਹੁਤ ਸਾਲ ਚੱਲੀ ਹੈ ਡਬਲ ਡੈਕਰ, ਹੁਣ ਮੈਂ ਐਗਜ਼ੈਕਟਲੀ ਤੇ ਨਹੀਂ ਹੁਣ ਫਿਕਰ ਕਾਊਂਟ ਕਰ ਸਕਦਾ ਜਿਹੜਾ ਨਾ, ਤੁਹਾਨੂੰ ਮੈਂ ਨਹੀਂ ਕਾਊਂਟ ਕੀਤਾ,
1: ਇਹ ਅਸੀਂ ਗੂਗਲ ਤੋਂ ਪਤਾ ਕਰਾਂਗੇ, ਗੂਗਲ ਤੋਂ ਪਤਾ ਕਰਾਂਗੇ,
2: ਪਤਾ ਲੱਗ ਗਿਆ, ਹੁਣ ਯਾਦ ਆ ਜਾਏਗਾ, ਸਨ ਯਾਦ ਆ ਜਾਏਗਾ।
1: ਸਹੀ ਸਹੀ,
2: ਬੱਸਾਂ ਦਾ ਅੱਡਾ ਹੁੰਦਾ ਸੀ ਪਿੰਡੀ 'ਚ ਨਾ,
1: ਅੱਛਾ,
2: ਉੱਥੋਂ ਵੀ ਬੱਸਾਂ ਚੱਲਦੀਆਂ ਸਨ, ਫਿਰ ਇੱਥੋਂ ਰਾਜਾ ਆਪਣਾ ਸਦਰ ਜਿਹੜਾ ਸੀ, ਟਾਂਗਿਆਂ ਦਾ ਅੱਡਾ ਸੀ, ਇਸੀ ਤਰ੍ਹਾਂ ਟਾਂਗਿਆਂ ਦਾ ਰਿਵਾਜ਼ ਸੀ, ਡਬਲ ਡੈਕਰ ਦਾ ਰਿਵਾਜ਼ ਸੀ, ਸਾਈਕਲਾਂ ਦਾ ਰਿਵਾਜ਼ ਸੀ, ਪੈਦਲ ਲੋਕ ਜਾਂਦੇ ਸਨ, ਟਾਂਗੇ 'ਤੇ ਜ਼ਿਆਦਾ ਸਫ਼ਰ ਕਰਦੇ ਸਨ, ਪਰਮਾਨੈਂਟ ਲੋਕਾਂ ਨੇ ਟਾਂਗਾ ਲਵਾਇਆ ਹੋਇਆ ਸੀ, ਬੱਚੇ ਸਕੂਲ ਟਾਂਗਿਆਂ 'ਤੇ ਜਾਂਦੇ ਸਨ,
1: ਟਾਂਗਾ ਜ਼ਿਆਦਾ ਚੱਲਦਾ ਸੀ, ਬਿਲਕੁਲ ਬਿਲਕੁਲ, ਟਾਂਗਾ 'ਤੇ ਕਾਫ਼ੀ ਦੇਰ ਤੱਕ ਜਾ ਕੇ, ਹੁਣ ਮੇਰਾ ਖਿਆਲ ਹੈ ਕੋਈ 20 ਸਾਲ ਹੋਏ ਨੇ, ਅਤੇ ਟਾਂਗਾ ਲਿਆਕਤ ਰੋਡ 'ਤੇ ਚੱਲਦਾ ਸੀ ਅਤੇ ਬੰਦ ਹੋਇਆ ਜਿਹੜਾ ਆਖਰੀ ਉਸ ਪਾਸੇ ਦਾ ਟਾਂਗਾ।
2: ਇੱਕ ਮਾਡਰਨ ਸਵਾਰੀ ਹੋ ਗਈ, ਅਮੀਰਾਂ ਦੀ ਸਵਾਰੀ ਹੋ ਗਈ ਜਿਹੜਾ, ਹੁਣ ਤਾਂ
1: ਬਿਲਕੁਲ ਬਿਲਕੁਲ
2: ਸ਼ੌਕ ਨਾਲ ਪਿੰਡੀ 'ਚ ਟਾਂਗੇ ਬਹੁਤ ਰੱਖੇ ਜਾਂਦੇ ਸਨ,
1: ਬਿਲਕੁਲ
2: ਸਨ, ਬੜੇ ਸ਼ੌਕੀ ਮਜ਼ਾਜ ਲੋਕ ਸਨ, ਉਸ ਵਕਤ ਟਾਂਗਾ ਦੌੜਾਉਂਦੇ ਸਨ।
1: ਸਹੀ, ਕਿਉਂਕਿ ਸੜਕਾਂ ਖੁੱਲੀਆਂ ਸਨ ਨਾ, ਗੱਡੀਆਂ ਘੱਟ ਸਨ, ਤੇ ਟਾਂਗਾ ਮਜ਼ਾ ਕਰਦਾ ਸੀ ਟੁਰਦੇ ਟੁਰਦੇ ਵੀ, ਹੁਣ ਤੇ ਟ੍ਰੈਫਿਕ ਕਿੰਨਾ ਹੋ ਗਿਆ, ਟਾਂਗਾ ਵੀ ਕਿੱਥੇ ਵਿਚਾਰਾ ਫਿਰੇ।
2: ਉਸ ਲਈ ਬਹੁਤ ਛੋਟੀ ਹੁੰਦੀ ਸੀ, ਫੋਕ ਪਤਨ ਫੋਕਸੀ, ਕਿਹੜੀ ਟੈਕਸੀ ਹੁੰਦੀ ਸੀ ਜਿਹੜੀ
1: ਫੋਕਸੀ, ਬਿਲਕੁਲ ਫੋਕਸ ਕੇ ਫੋਕਸੀ ਕੋਈ ਨਾਂ ਸੀ ਉਹਦਾ,
2: ਉਹ ਬਹੁਤ ਸਸਤੀ ਸਨ ਜਾਣ ਵਾਸਤੇ, ਵਾਲਦੈਨ ਬੱਚੇ,
1: ਮੋਰਸ ਟੈਕਸੀ ਹੁੰਦੀ ਸੀ, ਮੋਰਸ ਟੈਕਸੀ ਹੁੰਦੀ ਸੀ,
2: ਜੀ ਜੀ ਬਿਲਕੁਲ। ਤੇ ਬੜਾ ਮੁਹੱਬਤ ਸੀ ਲੋਕਾਂ ਦਾ, ਬੜਾ ਪਿਆਰ ਹੁੰਦਾ ਸੀ। ਵਲਦੈਨ ਦਾ ਜ਼ਿਕਰ ਕਰਦੇ ਹੋ, ਮੱਲਾ ਬਰਾਦਰੀ, ਤੁਸੀਂ ਜਿੱਥੇ ਸ਼ਹਿਰ 'ਚ ਰਹਿ ਰਹੇ ਹੋ, ਮੱਲੇ ਗਲੀ 'ਚ ਰਹਿ ਰਹੇ ਹੋ, ਉਹ ਲੋਕ ਬਹੁਤ ਇੱਕ ਦੂਜੇ ਨਾਲ ਪਿਆਰ ਕਰਦੇ ਸਨ। ਸਾਰੇ ਬੱਚੇ ਜਿਹੜੇ ਗਲੀਆਂ 'ਚ ਖੇਡਦੇ ਸਨ, ਉਹਨਾਂ ਨੂੰ ਸਾਰੇ ਲੁੱਕ ਆਫਟਰ ਕਰਦੇ ਸਨ। ਵਲਦੈਨ ਨੂੰ ਦੇਖਣ ਦੀ ਜ਼ਰੂਰਤ ਕੌਣ ਸੀ? ਕੋਈ ਬੱਚਾ ਗਲਤ ਕੰਮ ਕਰ ਰਿਹਾ ਤਾਂ ਦੂਜਾ ਪੜੋਸੀ ਵੀ ਤੁਹਾਡਾ ਜਿਹੜਾ ਉਹ ਤੁਹਾਨੂੰ ਵਾਚ ਕਰ ਰਿਹਾ।
1: ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਨਾ ਕਿ ਘਰੋਂ ਸਕੂਲ ਜਾਂਦੇ ਸੋ ਤੇ ਫਿਰ ਅੰਮੀ ਜੀ ਸਵੇਰੇ ਨਾਸ਼ਤਾ ਕੀ ਕਰਾਉਂਦੇ ਸਨ ਤੇ ਕੀ ਲੈ ਕੇ ਜਾਂਦੇ ਸੋ? ਕੋਈ ਟਿਫਨ ਸ਼ਿਫਨ ਕੋਈ ਲੈ ਕੇ ਜਾਂਦੇ ਸੋ ਨਾਲ ਅੱਧੀ ਛੁੱਟੀ ਵੇਲੇ? ਕੀ ਕਰਦੇ ਸੋ ਫਿਰ?
2: ਅਸੀਂ ਥੋੜੇ ਜਿਹੇ ਮਾਡਰਨ ਹੋ ਗਏ ਸਨ, ਡੱਬੇ 'ਚ ਪਾ ਕੇ ਦਿੰਦੇ ਸਨ।
1: ਹਾਂ ਉਹ ਟਿਫਨ ਲੈ ਕੇ ਜਾਂਦੇ ਸੋ ਨਾ ਨਾਲ?
2: ਨਹੀਂ, ਟਿਫਨ ਦਾ ਮੈਨੂੰ ਬੜਾ ਅੱਛੀ ਤਰ੍ਹਾਂ ਯਾਦ ਹੈ। ਟਿਫਨ ਮੈਂ ਇੱਥੇ ਜਿਸ ਮੁਲਕ 'ਚ ਆਇਆ ਤੇ ਮੈਂ ਟਿਫਨ ਲੈ ਕੇ ਆਇਆ, ਖਰੀਦ ਕੇ ਲੈ ਕੇ ਆਇਆ ਸੀ।
1: ਅਗਰ ਤੁਸੀਂ ਹੁਣ ਵੀ ਸੋਚੋ ਨਾ, ਤਿੰਨ ਡੱਬੇ ਵਾਲੇ ਟਿਫਨ ਦਾ ਇੱਕ ਰੋਮਾਂਸ ਹੈ, ਇੱਕ ਉਹਦੇ ਨਾਲ ਵੀ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ। ਕੰਮ ਤੇ ਜਾ ਰਹੇ ਹੋ ਤੇ ਟਿਫਨ ਲੈ ਕੇ ਜਾ ਰਹੇ ਹੋ,
2: ਬਹੁਤ ਮਾਡਰਨ ਚੀਜ਼ ਹੈ ਇਸ ਜ਼ਮਾਨੇ ਦੀ, ਬਹੁਤ ਮਾਡਰਨ ਚੀਜ਼ ਹੈ।
1: ਸਹੀ ਸਹੀ। ਤੇ ਅੱਛਾ ਇਹ ਦੱਸੋ ਕੀ ਲੈ ਕੇ ਜਾਂਦੇ ਸੋ ਟਿਫਨ ਦੇ ਸ਼ੌਕ ਨਾਲ?
2: ਸ਼ੌਕ ਨਾਲ ਉਸ ਵੇਲੇ ਪਤਾ ਕਿ ਅਸੀਂ ਚੁੱਕੇ ਸ਼ਹਿਰ ਸਨ, ਡਬ ਰੋਟੀ ਸ਼ੁਰੂ ਹੋ ਗਈ, ਅੰਡਾ ਸ਼ੁਰੂ ਹੋ ਗਿਆ।
1: ਅੱਛਾ ਅੱਛਾ।
2: ਉਸ ਬਾਅਦ ਜਿਹੜਾ ਨਾ ਪਰਾਠਾ ਜਿਹੜਾ ਜ਼ਿਆਦਾ, ਸਾਡੀ ਦਾਦੀ ਬਹੁਤ ਪਰਾਠਾ ਦੇਸੀ ਘਿਓ ਕਰਦਾ ਹੁੰਦਾ ਸੀ, ਪਿੰਡ 'ਚੋਂ ਆਉਂਦਾ ਸੀ, ਦੇਸੀ ਘਰੋ ਦੇ ਪਰਾਠੇ ਹੁੰਦੇ ਸਨ। ਸਾਲਨ ਮੈਂ ਨਹੀਂ ਸੀ ਖਾਂਦਾ ਸੁਬਾਹ ਜਿਹੜਾ ਨਾ, ਬਾਕੀ ਭਾਈ ਜਿਹੜਾ ਉਹ ਸਾਲਨ ਖਾਂਦੇ ਸਨ, ਜਿਹੜਾ ਨਾ ਸਾਲਨ ਮੈਂ ਖਾ ਲੈਣਾ ਜਾਂ ਦੁੱਧ ਦੀ ਪਿਆਲੀ ਪੀ ਲੈਣੀ। ਉਸ ਵਲਦੈਨ ਦੀ ਖੁਆਇਸ਼ ਹੁੰਦੀ ਸੀ ਬੱਚਾ ਜਿਹੜਾ ਦੁੱਧ ਪੀਂਦਾ, ਦੁੱਧ ਪੀਂਦੇ ਨੇ ਬੱਚੇ ਨੂੰ ਕੋਈ ਬਹੁਤ ਬੜੀ ਵੱਡੀ ਚੀਜ਼ ਸਮਝਿਆ ਜਾਂਦਾ ਸੀ। ਹਰ ਕੰਮ ਦਾ ਇਲਾਜ, ਜਿਹੜਾ ਬਿਮਾਰੀ ਦਾ ਇਲਾਜ ਦੁੱਧ ਹੁੰਦਾ ਸੀ,
1: ਦੁੱਧ ਪੀਓ ਜਾਂ ਦੁੱਧ ਜਲਦੀ ਪਾ ਦਿਓ। ਹਾਂ ਸਹੀ ਗੱਲ, ਵੈਸੇ ਇੱਕ ਹੈ ਤੇ ਬੜਾ ਅੱਛਾ ਟੋਨਿਕ ਹੈ। ਅੱਜ ਤੇ ਡਾਕਟਰ ਵੀ ਮੰਨਦੇ ਨੇ ਕਿ ਦੁੱਧ ਜਲਦੀ ਪਾ ਕੇ ਰਾਤੀ ਗਰਮ ਗਰਮ ਪੀ ਲਓ ਤੇ ਤੁਹਾਡੇ ਸਾਰੇ ਜਿਸਮ ਦੀ ਥਕਾਵਟਾਂ ਉਤਰ ਜਾਂਦੀਆਂ ਨੇ, ਥੱਕਣ ਉਤਰ ਜਾਂਦੀ ਹੈ, ਸਕੂਨ ਮਿਲ ਜਾਂਦਾ।
2: ਖੋਖਿਆਂ ਤੋਂ ਸਿਗਰਟ ਮਿਲਦੇ ਸਨ, ਅਸੀਂ ਤੇ ਖਾਂਦੇ ਨਹੀਂ ਸੀ ਬਚਪਨ ਤੋਂ, ਸਿਗਰਟ ਉਹ ਦੇਦੇ ਵੀ ਸਿਰ ਬੱਚਿਆਂ ਨੂੰ।
1: ਹਾਂ
2: ਕੋਕਾ ਕੋਲਾ ਹੋ ਗਿਆ ਜਾਂ 7-Up ਦਾ ਹੋ ਗਿਆ ਨਾ, ਬੜਾ ਸ਼ੌਕ ਹੁੰਦਾ ਸੀ, ਵੱਡੇ ਪੀਂਦੇ ਸਨ ਜਾ ਕੇ ਸ਼ਾਮ ਨੂੰ ਲੜਕੁੜਤੀ ਨਾ ਤੇ ਸਿਗਰਟ ਲੈਣਾ, ਉਹਨਾਂ ਨੇ ਕੋਕੇ ਦੀ ਬੋਤਲ ਲੈਣੀ ਔਰ ਫਿਰ ਪੀਣਾ ਤੇ ਬੜਾ ਸ਼ੋਅ ਮਾਰਨੀ ਹੁੰਦੀ ਜਿਹੜਾ ਨਾ। ਸਾਨੂੰ ਪੈਸੇ ਮਿਲਣੇ ਤਾਂ ਅਸੀਂ ਵੀ ਜਿਹੜਾ ਚੋਰੀ ਛੁੱਪੇ ਜਿਹੜਾ ਨਾ ਖੋਕੇ ਤੇ ਜਾ ਕੇ
1: ਨਵੀਆਂ ਨਵੀਆਂ ਬੋਤਲਾਂ ਆਈਆਂ ਸਨ ਨਾ, ਨਵੀਆਂ ਨਵੇਂ ਕੋਕਾ ਕੋਲੇ ਆ ਰਹੇ ਸਨ ਤੇ ਉਸ ਲਈ ਅੱਛਾ ਦੁੱਧ ਦੀਆਂ ਵੀ ਤੇ ਹੁੰਦੀਆਂ, ਇੱਕ ਹੁੰਦੀ ਨਾ ਉਹ ਬੰਡੇ ਵਾਲੀ ਬੋਤਲ,
2: ਬੰਡੇ ਵਾਲੀ ਬੋਤਲ
1: ਉਹਦਾ ਰਿਵਾਜ਼ ਸੀ, ਇੱਕ ਦੁੱਧ ਦੀਆਂ ਬੋਤਲਾਂ ਆਉਂਦੀਆਂ ਸਨ, ਠੰਡੀਆਂ ਬੋਤਲਾਂ ਦੁੱਧ ਦੀਆਂ, ਇਹ ਉਸ ਜ਼ਮਾਨੇ ਸ਼ੁਰੂ ਹੋਈਆਂ ਸਨ, ਬੜਾ ਰਿਵਾਜ਼ ਸੀ।
2: ਬਿਲਕੁਲ ਪਿਓਰ ਖਾਲਸ ਦੁੱਧ ਹੁੰਦਾ ਸੀ,
1: ਪਿਓਰ ਖਾਲਸ ਦੁੱਧ ਦੀਆਂ ਠੰਡੀਆਂ ਠੰਡੀਆਂ ਬੋਤਲਾਂ ਵਿੱਚ ਪਿਸਤਾ ਪਿਆ ਹੁੰਦਾ ਸੀ ਤੇ ਵਿੱਚ ਜਨਾਬ ਜ਼ਾਫਰਾਨ ਕੇਵੜਾ ਪਿਆ ਹੁੰਦਾ ਸੀ, ਬੜਾ ਜ਼ਬਰਦਸਤ ਖੁਸ਼ਬੂਦਾਰ ਦੁੱਧ ਹੁੰਦਾ ਸੀ ਉਹ।
2: ਰੇੜੀਆਂ ਤੇ ਬਰਫ਼ ਦੀਆਂ ਸਿੱਲਾਂ ਪਈਆਂ ਹੁੰਦੀਆਂ ਸੀ, ਉਹਨਾਂ ਦੇ ਵਿੱਚ ਮਿੱਠੇ ਲੱਗੇ ਹੁੰਦੇ ਸੀ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਹੁਣੇ ਅੰਦਰ ਤੁਸੀਂ ਯਾਦ ਕਰਦੇ ਹੋ ਨਾ ਰਾਜਾ ਭਾਈ, ਤੇ ਤੁਸੀਂ ਆਪਣੀ ਅੰਮੀ ਦੇ ਹੱਥ ਕੀ ਚੀਜ਼ ਜਿਹੜੀ ਹੁਣ ਵੀ ਤੁਹਾਡੇ ਜ਼ਬਾਨ ਤੇ ਜ਼ਾਇਕਾ ਦਿੰਦੀ ਹੈ? ਹੁੰਦੇ ਬਚਪਨ ਦੀਆਂ ਯਾਦਾਂ, 10-12 ਸਾਲ ਸਾਡੀ ਬੁਨਿਆਦ ਬਣ ਰਹੀ ਹੁੰਦੀ ਹੈ, ਉਸ ਲਈ ਅੰਮੀ ਜੀ ਦੇ ਹੱਥ ਦੇ ਕੇ, ਉਸ ਲਈ ਤਾਂ ਹੋਟਲ ਦਾ ਰਿਵਾਜ਼ ਜ਼ਿਆਦਾ ਨਹੀਂ ਸੀ ਨਾ, ਘਰ ਹੀ ਖਾਣੇ ਪੱਕਦੇ ਸਨ ਹਰ ਚੀਜ਼, ਕਦੀ ਕਦਾਰ ਰੋਟੀ ਜਾਂ ਨਾਨ ਬਾਜ਼ਾਰੋਂ ਆ ਗਏ ਤੇ ਆ ਗਏ, ਨਹੀਂ ਤੇ ਹਰ ਚੀਜ਼ ਘਰ ਪੱਕਦੀ ਸੀ, ਤੇ ਤੁਸੀਂ ਕਿਹੜੀ ਚੀਜ਼ ਦਾ ਜ਼ਾਇਕਾ ਹੁਣ ਵੀ ਆਪਣੀ ਮਾਂ ਦੇ ਹੱਥ ਦਾ ਆਪਣੀ ਜ਼ਬਾਨ ਤੇ ਮਹਿਸੂਸ ਕਰਦੇ ਹੋ?
2: ਮਸਰ ਦੀ ਦਾਲ ਜੀ, ਮਸੂਰ ਦੀ ਦਾਲ, ਫੁੱਲ ਕੇ,
1: ਵਾਹ ਜੀ ਵਾਹ, ਵਾਹ ਜੀ ਵਾਹ, ਦੂਜੇ ਮਹੱਲੇ ਤੱਕ ਖੁਸ਼ਬੂ ਜਾਂਦੀ ਤੜਕੇ ਦੀ
2: ਜਾਂਦੀ ਸੀ, ਔਰ ਸਵੇਰ ਜਿਹੜਾ ਉਹ ਫਿਰ ਪਰਾਠੇ ਨਾਲ ਦਾਲ ਖਾਈਦਾ ਸੀ।
1: ਹਾਏ ਕੀ ਬਾਤ ਹੈ, ਵਾਹ ਜੀ ਵਾਹ, ਵਾਹ ਜੀ ਵਾਹ।
2: ਉਸ ਦਿਨ ਅੰਡਾ ਨਹੀਂ ਖਾਈਦਾ ਸੀ।
1: ਸਹੀ ਸਹੀ।
2: ਉਹ ਇੱਕ ਵਾਹ ਦਿਨ ਹੁੰਦਾ ਸੀ ਜਿਸ ਦਿਨ ਮਸੂਰ ਦੀ ਦਾਲ ਪੱਕਦੀ ਸੀ, ਉਸ ਦਿਨ ਫੁਲਕੇ ਨਾਲ ਖਾਈਦਾ ਸੀ ਰਾਤ ਨੂੰ, ਤੇ ਸਵੇਰ ਪਰਾਠੇ ਨਾਲ ਖਾਈਦਾ ਸੀ ਠੰਡੀ, ਬਿਲਕੁਲ ਯਕ ਠੰਡੀ।
1: ਸਹੀ, ਉਹ ਦਾਲ ਸਵੇਰੇ ਤੱਕ ਗਾੜੀ ਹੋ ਜਾਂਦੀ ਹੈ ਨਾ, ਜ਼ਰਾ ਥੋੜੀ ਦੇਰ ਪੱਕਣ ਤੋਂ ਬਾਅਦ ਖਾਣਾ ਦਾ ਗਾੜਾ ਗਾੜਾ ਹੋ ਜਾਂਦਾ, ਹੋਰ ਮਜ਼ਾ ਦਿੰਦਾ ਫਿਰ। ਸਹੀ। ਅੱਛਾ ਇਹ ਦੱਸੋ ਕਿ ਅੰਮੀ ਜੀ ਦੇ ਹੱਥ ਦੀਆਂ ਹੋਰ ਕਿਹੜੀਆਂ ਐਸੇ ਖਾਣੇ ਸਨ ਜਿਹੜੇ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਉਹ ਵੈਸਾ ਕੋਈ ਹੋਰ ਪਕਾਉਂਦਾ, ਕੋਈ ਭੈਣਾਂ ਵਿੱਚੋਂ ਵੀ ਪਕਾਉਂਦਾ ਹੋਏ ਜਿਸਦੇ ਹੱਥ ਵਿੱਚ ਮਾਂ ਦੇ ਖਾਣੇ ਦੀ ਜ਼ਾਇਕਾ ਤੁਹਾਨੂੰ ਬਚਪਨ ਦਾ ਮਹਿਸੂਸ ਹੁੰਦਾ ਹੋਏ, ਕੋਈ ਹੈ ਐਸਾ ਜਾਂ ਅੰਮੀ ਜੀ ਦੇ ਨਾਲ ਜ਼ਾਇਕੇ ਤੇ ਲੋਕ?
2: ਭੈਣਾਂ ਭਰਾ ਭੈਣਾਂ ਤੇ ਨਹੀਂ ਸਿਰ ਪਕਾਉਂਦੀਆਂ, ਜਾਂ ਵਾਲਦਾ ਪਕਾਉਂਦੀ ਸੀ ਜਾਂ ਦਾਦੀ ਪਕਾਉਂਦੀ ਸੀ ਜਾਂ ਖਾਲਾ ਤੁਹਾਡੀ ਹੋਵੇ ਤੁਹਾਡੀ
1: ਵਿੱਚ ਉਹ ਰੈਸਿਪੀ ਆਉਂਦੀ ਹੈ ਮਾਂ ਦੀ ਜਾਂ ਨਾਨੀ ਦਾਦੀ ਦੀ, ਤੇ ਉਹ ਜ਼ਾਇਕਾ ਸੀ ਇਹ ਅੰਮੀ ਦੇ ਹੱਥ ਦਾ ਜ਼ਾਇਕਾ ਇਹਦੇ ਹਾਥੀ ਚ, ਕੁਝ ਐਸਾ ਹੈ ਭੈਣਾਂ?
2: ਪਤਾ ਲੱਗ ਜਾਂਦਾ ਸੀ ਕਿ ਦੇ ਆਟਾ ਪੱਕਿਆ, ਬਿਲਕੁਲ ਟੇਸਟ ਆਉਂਦਾ ਸੀ, ਮੈਂ ਐਗਰੀ ਕਰਦਾ ਤੁਹਾਡੇ ਨਾਲ। ਉਹ ਸੇਵੀਆਂ ਬਣਾ ਕੇ ਦਿੰਦੇ ਸਨ ਰਮਜ਼ਾਨ ਸ਼ਰੀਫ ਵਿੱਚ, 27ਵੇਂ ਵਾਲੇ ਦਿਨ ਹੱਥ ਨਾਲ ਕੱਢਦੇ ਸਨ।
1: ਹੱਥ ਨਾਲ ਉਹ ਫਿਰ ਤਾਰਾਂ ਤੇ ਪਾ ਕੇ ਸੁਕਾਉਂਦੇ ਸਨ, ਜਾਂ ਉਸ ਤੇ ਪਾ ਕੇ ਚਾਦਰ ਵਿਛਾ ਕੇ ਮੰਜੀ ਤੇ ਉੱਥੇ ਫਿਰ ਸੁੱਕ ਰਹੀਆਂ ਹੁੰਦੀਆਂ ਸਨ। ਉਸ ਜ਼ਮਾਨੇ ਜਨਾਨੀਆਂ ਬੜੀਆਂ ਇੱਥੇ ਹੀਆਂ ਘਰ ਦੀਆਂ ਵੱਟਦੀਆਂ ਹੁੰਦੀਆਂ ਸਨ।
2: ਅੱਜ ਕੱਲ ਤੇ ਸਟੋਰਾਂ ਚੋਂ ਮਾਡਰਨ ਮਿਲਦੀਆਂ, ਉਹਨਾਂ ਨੂੰ ਮਾਡਰਨ ਲੋਕ ਹੋ ਗਏ, ਪੈਕਟ ਚ ਆ ਗਈਆਂ।
1: ਅੱਛਾ ਮੈਨੂੰ ਵੀ ਨਾ ਮਾਡਰਨ ਸੀ ਪਸੰਦ ਨੇ, ਮੈਨੂੰ ਵੀ ਅੰਮੀ ਬਣਾਉਂਦੇ ਸਨ, ਲੇਕਿਨ ਉਹ ਇਤਨਾ ਮੈਨੂੰ ਇਤਨਾ ਸ਼ੌਕ ਨਹੀਂ ਸੀ, ਬਾਕੀ ਸਾਰੇ ਸ਼ੌਕ ਨਾਲ ਖਾਂਦੇ ਸਨ। ਤੇ ਅੱਜ ਮੈਂ ਯਾਦ ਕਰਨੀ ਹੈ ਕਿ ਅੰਮੀ ਬਣਾਉਂਦੇ ਜ਼ਰੂਰ ਹੁੰਦੇ ਸਨ। ਤੁਸੀਂ ਦੱਸੋ ਹੋਰ ਕੀ ਚੀਜ਼ ਈਦ ਚ ਬਰਾਤ ਤੇ ਕੀ ਹੁੰਦਾ ਸੀ, ਕੋਈ ਖਾਸ ਇਹਤਮਾਮ ਹੁੰਦਾ ਸੀ, ਕੱਪੜੇ ਕੈਸੇ ਪਾਉਂਦੇ ਸੋ?
2: ਜਿਹੜਾ ਨਾ ਤੁਹਾਨੂੰ ਪਤਾ ਕਿ ਈਦ ਮਿਲਾਦ ਨਬੀ ਤੇ ਤੁਹਾਨੂੰ ਪਤਾ ਪਿੰਡੀ ਚ ਬਹੁਤ ਰੌਣਕਾਂ ਹੁੰਦੀਆਂ ਸਨ। ਵਾਲਦ ਸਾਹਿਬ
1: ਬਿਲਕੁਲ
2: ਰਹਿ ਕੇ ਜਾਂਦੇ ਸਨ, ਸਾਡੇ ਵਾਲਦ ਸਾਹਿਬ ਮਿਲਟਰੀ ਕਾਲਜ ਦੇ ਪੜੇ ਸੀ, ਜਰਾ ਬਾਬੂ ਟਾਈਪ ਸਨ।
1: ਅੱਛਾ
2: ਤੇ ਉਹ ਸਾਨੂੰ ਨਾਲ ਲੈ ਕੇ ਜਾਂਦੇ ਸਨ, ਆਪਣਾ ਕਿ ਨਾ ਲਾਈਟਾਂ ਦਿਖਾਣੀਆਂ, ਉਹ ਲਾਈਟਾਂ ਲੱਗ
3: ਰਾਜਾ ਬਾਜ਼ਾਰ,
2: ਰਾਜਾ ਬਾਜ਼ਾਰ ਚੂਹਾ ਜਿਹੜਾ ਹੁੰਦਾ ਸੀ ਲਾਈਟਾਂ ਤੇ ਬਣਿਆ।
3: ਹਾਂ ਹਾਂ ਹਾਂ
2: ਬਾਅਦ ਉਸ
1: ਪੂਰਾ ਪਤਾ ਸਜਦਾ ਸੀ ਨਾ, ਪੂਰਾ ਮਰੀ ਰੋਡ ਸਜਦਾ, ਹੁਣ ਵੀ ਸਜਦਾ ਮਾਸ਼ਾਅੱਲਾ, ਬੜੀ ਰੌਣਕ ਲੱਗਦੀ ਹੈ।
2: ਉਸਲੇ ਜਿਹੜਾ ਨਹੀਂ ਜਲੂਸ ਨਿਕਲਦਾ ਸੀ, ਤਾਜ਼ੀਆ ਨਿਕਲਦਾ ਸੀ ਨਾ ਮੁਹਰਮ ਦੇ ਦਿਨਾਂ ਚ।
1: ਹਾਂ ਹਾਂ ਮੁਹਰਮ ਵੀ ਤਾਜ਼ੀਆ ਵੀ ਨਿਕਲਦਾ
2: ਸੀ, ਸਭ ਨਾਲ ਲੈ ਕੇ ਜਾਂਦੇ ਸੀ, ਅਸੀਂ ਬੜੇ ਇਤਰਾਮ ਨਾਲ ਜਾ ਕੇ ਉਹ ਦੇਖਦੇ ਸਾਂ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
3: ਮੈਡਮ, ਮੁਹਰਮ ਤੇ ਤਾਜ਼ੀਆ ਨਿਕਲਣਾ ਸੀ,
1: ਮੁਹਰਮ
3: ਨਹੀਂ ਮੁਹਰਮ ਤੇ
1: ਨਿਕਲਣਾ, ਤਾਜ਼ੀਆ ਹੋਏ ਭਾਵੇਂ ਈਦ ਮਿਲਾਦੁਨ ਨਬੀ ਦਾ ਜਲੂਸ ਹੋਏ, ਦੋਵੇਂ ਬੜੀ ਅਕੀਦਤ ਨਾਲ ਦੇਖੇ ਜਾਂਦੇ ਸਨ। ਉੱਥੇ ਅਸੀਂ ਕਦੇ ਵੀ ਸੋਚਿਆ ਕਿ ਸ਼ੀਆ ਹੈ, ਸੁੰਨੀ ਹੈ, ਫਲਾਣਾ ਹੈ, ਇਹ ਕਦੇ ਨਹੀਂ ਸੋਚਿਆ
2: ਸੀ, ਸਫਰ ਹੀ ਕੋਈ ਨਹੀਂ ਸੀ,
1: ਬੜਾ ਇਤਰਾਮ ਸੀ ਇੱਕ ਦੂਸਰੇ ਤੇ, ਦੋਵੇਂ ਇਤਰਾਮ ਕਰਦੇ ਸਨ।
2: ਸਾਨੂੰ ਆਪਣੀ ਦਾਦੀ ਸਾਹਿਬਾ ਜਿਹੜਾ ਸ਼ਰਬਤ ਬਣਾ ਕੇ ਦੇਣੀਆਂ ਸਨ ਮੁਹਰਮ ਵਿੱਚ,
1: ਹਾਂ ਵੰਡਣ ਲਈ,
2: ਗਲੀ ਚ
1: ਸਬੀਰਾ ਲਾਓ,
2: ਬਿਲਕੁਲ
1: ਸਬੀਰਾ ਲਾਉਂਦੇ ਸਨ। ਹਾਂ ਬਿਲਕੁਲ ਬਿਲਕੁਲ,
2: ਬਿਲਕੁਲ 100 ਦੇ ਜ਼ਾਵੀਏ ਤੇ ਚੀਜ਼ਾਂ ਤਬਦੀਲ ਹੋ ਗਈਆਂ ਹਨ।
1: ਬਿਲਕੁਲ ਬਿਲਕੁਲ ਬਿਲਕੁਲ, ਔਰ ਬਹੁਤ ਯਾਨੀ ਬੁਰੀ ਬੁਰੇ ਹਕੀਕਤਾਂ ਹੀ ਤਬਦੀਲ ਹੋਈਆਂ ਚੀਜ਼ਾਂ ਜਿਹੜੀਆਂ ਕਿ ਪੈਦਾ ਕੀਤੀਆਂ ਗਈਆਂ ਹੈ ਨਹੀਂ, ਅਸੀਂ ਆਪਣੇ ਬਚਪਨ ਵਿੱਚ ਚੀਜ਼ਾਂ ਨਹੀਂ ਦੇਖੀਆਂ। ਦੂਸਰਾ ਇਹ ਦੱਸੋ ਕਿ ਸਕੂਲ ਤੇ ਤੁਸੀਂ ਸਾਰੀ ਗੱਲ ਹੈ ਕਿ ਵੈਨ ਡਵਾਈ ਹੋਈ ਸੀ, ਮਾਡਰਨ ਟਾਈਮ ਵਿੱਚ ਆ ਗਏ ਸੋ ਤੁਸੀਂ, ਡਬ ਰੋਟੀ ਵੀ ਸ਼ੁਰੂ ਹੋ ਗਈ ਸੀ, ਜ਼ਾਹਿਰ ਹੈ 80 ਦੇ 70 ਤੋਂ ਬਾਅਦ 80 ਦੇ ਜ਼ਮਾਨੇ ਤੱਕ ਆਉਂਦੇ ਆਉਂਦੇ ਡਬ ਰੋਟੀ ਵੀ ਰਾਈਜ਼ ਹੋ ਗਈ ਸਾਡੇ ਮੁਆਸ਼ਰੇ ਦੇ ਵਿੱਚ, ਇੱਕ ਰੂਟੀਨ ਵਿੱਚ ਸ਼ਾਮਿਲ ਹੋਣ ਲੱਗ ਗਈ।
2: ਬਹੁਤ ਜ਼ਿਆਦਾ ਸੀ ਸ਼ਹਿਰ ਵਿੱਚ ਡਬ ਰੋਟੀ ਆ ਗਈ ਸੀ, ਕਿਉਂਕਿ ਲੋਕ ਬਣਾਉਂਦੇ ਸੀ ਬਕਸਿਆਂ ਚ ਆ ਕੇ ਕਾਰ ਦੇ ਜਾਂਦੇ ਸੀ ਨਾ ਦੇਖ ਕੇ।
1: ਡਬ ਰੋਟੀ ਆ ਗਈ ਸੀ ਉਸਲੇ, ਪਰਾਠੇ ਤੋਂ ਅਸੀਂ ਡਬ ਰੋਟੀ ਦੀ ਦੁਨੀਆਂ ਦਾਖਲ ਹੋ ਗਏ ਸਾਂ, ਹੁਣ ਤੇ ਡਬ ਰੋਟੀ ਤੇ ਹੁਣ ਅਸੀਂ ਸੈਂਡਵਿਚ ਦੀ ਦੁਨੀਆਂ ਦਾਖਲ ਹੋ ਗਏ ਨਾ। ਉਸ ਤੋਂ ਬਾਅਦ ਤੇ ਫਿਰ ਹੋਰ ਬੜੇ ਤਮਾਸ਼ੇ, ਹੁਣ ਸੁਬਾ ਕੀ ਪਕਾਈਏ, ਬੱਚੇ ਨੂੰ ਕੀ ਦੇਈਏ, ਹੁਣ ਤੇ ਪੂਰਾ ਇੱਕ ਸਬਜੈਕਟ ਬਣ ਗਿਆ ਕਿ ਬੱਚੇ ਨੂੰ ਸੁਬਾ ਟਿਫਨ ਵਿੱਚ ਕੀ ਦੇਣਾ। ਯਾਨੀ ਪਤਾ ਨੀ ਮਾਵਾਂ ਕੋਲ ਟਾਈਮ ਬਹੁਤ ਜ਼ਿਆਦਾ ਹੈ, ਬੱਚਿਆਂ ਨੂੰ ਬਹੁਤ ਸਿਰੇ ਚਾੜ ਲਿਆ।
2: ਤੁਸੀਂ ਵੀ ਪਿੰਡੀ ਨੂੰ ਜਾਣਦੇ ਹੋ, ਉਸਲੇ ਮਾਲ ਰੋਡ ਤੇ ਜਿਹੜਾ ਨਾ ਕਚਹਿਰੀ ਨਾਲ ਸ਼ੁਰੂ ਹੋ ਜਾਂਦੀ ਸੀ ਮਾਲ ਰੋਡ, ਉਸਲੇ ਸੁਬਾ ਸੁਬਾ ਕੋਈ 15-20 ਲੋਕ ਜਿਹੜੇ ਨਾ ਝਾੜੂ ਮਾਰ ਰਹੇ ਹੋ, ਸੜਕ ਸਾਫ਼ ਕਰ ਰਹੇ ਹੁੰਦੇ ਸਨ।
1: ਬਿਲਕੁਲ ਬਿਲਕੁਲ,
2: ਔਰ ਪਾਣੀ ਦਾ ਸਪਰੇ ਵੀ ਮੈਂ ਦੇਖਿਆ ਆਪਣੀ ਯਾਦ ਵਿੱਚ, ਬਹੁਤ
1: ਛਿੜਕਾਅ ਹੁੰਦਾ ਸੀ, ਬਿਲਕੁਲ ਹੁੰਦਾ ਸੀ
2: ਮਾਲ ਰੋਡ ਤੇ ਹੁੰਦਾ ਸੀ,
1: ਮਰੀ ਰੋਡ ਤੇ ਵੀ ਹੁੰਦਾ ਸੀ, ਮਰੀ ਰੋਡ ਤੇ ਵੀ ਹੁੰਦਾ ਸੀ।
2: ਮੈਨੂੰ ਇਸ ਵਾਸਤੇ ਯਾਦ ਹੈ ਕਿ ਜਦੋਂ ਮੇਰਾ ਸਕੂਲਿੰਗ ਖਤਮ ਹੋਈ ਤੇ ਫਿਰ ਮੈਂ ਸਰ ਸੈਯਦ ਕਾਲਜ ਜਾ ਗਿਆ ਮਾਲ ਰੋਡ ਤੇ।
1: ਅੱਛਾ ਅੱਛਾ,
2: ਤੇ ਫਿਰ ਚੁੱਕੇ ਕਾਫੀ ਦੌਰ ਮੈਂ ਦੇਖਿਆ, ਸਰ ਸੈਯਦ ਕਾਲਜ ਦਾ ਦੌਰ ਦੇਖਿਆ, ਸਕੂਲ ਦਾ ਦੌਰ ਦੇਖਿਆ, ਔਰ ਬੜੀਆਂ ਬੜੀਆਂ ਸ਼ਖਸੀਅਤ ਜਿਹੜੀਆਂ ਇਹਨਾਂ ਸਕੂਲਾਂ ਕਾਲਜਾਂ ਚ ਪੜ੍ਹ ਕੇ ਬਾਹਰ ਆਈਆਂ, ਸਾਡੇ ਤੇ ਹਾਕਮ ਬਣੇ, ਔਰ ਅੱਜ ਵੀ ਸਾਡੇ ਤੇ ਹਾਕਮ ਜਿਹੜੇ ਉੱਥੇ ਦੇ ਹੀ ਪੜ੍ਹੇ
1: ਜ਼ਿਆਦਾਤਰ ਜ਼ਿਆਦਾਤਰ ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਨਾ ਨਾਲ ਕਿ ਉਸਨੇ ਬਚਪਨ ਚ 10-12 ਸਾਲ ਦੀ ਉਮਰ ਤੱਕ ਸਕੂਲ ਦੇ ਵਿੱਚ ਤੁਸੀਂ ਕੈਸੇ ਸਟੂਡੈਂਟਸ ਹੋ, ਤੇ ਕੋਈ ਬਚਪਨ ਦੇ ਦੋਸਤ ਸੰਗੀ ਪਹਿਲੀ ਹੈ ਸਨ ਕਲਾਸ ਦੇ ਵਿੱਚ ਜਿਨ੍ਹਾਂ ਦੇ ਨਾਲ ਬਾਅਦ ਚ ਵੀ ਕੋਈ ਰਾਬਤਾ ਰਿਹਾ ਹੋਏ?
2: ਨਹੀਂ ਜੀ, ਬਾਅਦ ਚ ਰਾਜਾ ਆਪਣੇ ਮੇਰੇ ਟੀਚਰ ਸਨ ਇਰਫਾਨ ਸਦੀਕੀ ਸਾਹਿਬ, ਜਿਹੜਾ ਤੁਸੀਂ ਕਹਿੰਦੇ ਨਾ ਓਲਡ ਬਿਲਡਿੰਗ ਜਿਹੜਾ ਪ੍ਰਾਇਮਰੀ ਤੱਕ ਸਕੂਲ ਸੀ, ਉਸਲੇ ਖਾਲੂ ਮੇਰੇ ਹੈਡਮਾਸਟਰ ਸਨ।
1: ਅੱਛਾ,
2: ਤੇ ਤੁਹਾਨੂੰ ਪਤਾ ਉਸਲੇ ਹੈਡਮਾਸਟਰ ਦੀ ਕਿਤਨੀ ਵੈਲਿਊ ਹੁੰਦੀ ਸੀ।
1: ਹਾਂ ਬਿਲਕੁਲ,
2: ਤੇ ਸਕੂਲ ਟੀਚਰ ਤੇ ਹੈਡਮਾਸਟਰ 'ਚ ਬੜਾ ਫਰਕ ਹੁੰਦਾ ਸੀ, ਜ਼ਮੀਨ ਅਸਮਾਨ ਦਾ। ਇਰਫਾਨ ਸਦੀਕੀ ਸਾਹਿਬ ਜਿਹੜੇ ਨੇ ਉਹ ਮੈਨੂੰ ਪੜ੍ਹਾਉਂਦੇ ਸਨ, ਫਿਰ ਉਹ ਆ ਕੇ
3: ਅੱਜ ਕੱਲ੍ਹ ਫੋਟ ਹੋ ਰਾਜਾ ਸਾਹਿਬ ਅੱਜ ਕੱਲ੍ਹ ਫੋਟ ਹੋ ਗਏ ਨੇ,
2: ਉਹ ਫੋਟ ਹੋ ਗਏ ਨਾ, ਆਖਰੀ ਟਾਈਮ ਇੱਥੇ ਆਏ ਨੇ, ਮਿਲੇ ਮੇਰੇ ਕੋ, ਮੇਰੇ ਕੋ 2-3 ਦਿਨ ਜਿਹੜੇ ਨਾ ਇੱਥੇ ਡੈਨਮਾਰਕ 'ਚ ਆਏ ਨੇ, ਇੱਥੇ ਰਹੇ ਨਾ, ਉਹ
1: ਜਾਣ
2: ਸਾਰੀ ਫੋਟ ਹੋ ਗਏ, ਥੋੜ੍ਹਾ ਜਿਹਾ ਸਾਕਾ ਹੋ ਗਿਆ ਨਾ।
1: ਓਹੋ,
2: ਉਸ ਤੋਂ ਬਾਅਦ ਉਰਦੂ ਦੇ ਟੀਚਰ ਸਨ, ਸਰ ਸੈਯਦ ਚ ਉਰਦੂ ਪੜ੍ਹਾਉਂਦੇ ਸਨ, ਲੇਕਿਨ ਬੇਸਿਕਲੀ ਸਾਨੂੰ ਇੰਗਲਿਸ਼ ਹੀ ਪੜ੍ਹਾਇਆ ਜਾਂਦਾ ਸੀ ਸਾਰਾ ਕੁਝ ਨਾ, ਉਰਦੂ ਸਬਜੈਕਟ ਜਿਹੜਾ ਉਰਦੂ ਚ ਹੀ ਹੁੰਦਾ ਸੀ।
1: ਠੀਕ,
2: ਤੇ ਆਪਣਾ
1: ਠੀਕ ਅੰਗਰੇਜ਼ੀ ਮੀਡੀਅਮ ਸਕੂਲ ਸੀ ਤੁਹਾਡਾ,
2: ਬਾਜਵਾ ਸਾਹਿਬ ਵੀ ਉੱਥੇ ਦੇ ਪੜ੍ਹੇ ਨੇ।
1: ਠੀਕ ਠੀਕ ਠੀਕ ਠੀਕ। ਅੱਛਾ ਇਹ ਦੱਸੋ ਨਾ ਕਿ ਉਸ ਦੇ ਇਲਾਵਾ ਉਹ ਜਿਹੜੇ ਦੋਸਤਾਂ ਚੋਂ ਕੋਈ ਦੋ, ਇਹ ਤੇ ਉਸਤਾਦ ਹੋ ਗਏ ਨਾ, ਦੋਸਤਾਂ ਚੋਂ ਕੋਈ ਨਹੀਂ ਐਸਾ ਜਿਹੜਾ ਦੋਸਤ ਬਚਪਨ ਦਾ 10-12 ਸਾਲ ਦੀ ਉਮਰ ਤੱਕ, ਪ੍ਰਾਇਮਰੀ 5ਵੀਂ 6ਵੀਂ ਦੀ ਕਲਾਸ ਤੱਕ ਕੋਈ ਯਾਦ ਹੋਏ, ਜਾਂ ਜਿਹੜਾ ਬਾਅਦ ਚੋਂ ਮੁਲਾਕਾਤ ਵਿੱਚ ਵੀ ਰਿਹਾ ਹੋਏ?
2: ਨਹੀਂ ਜੀ, ਮੁਲਾਕਾਤ ਵਿੱਚ ਰਹਿ ਗਿਆ, ਬਾਅਦ ਵਿੱਚ ਲੋਕ ਜਰਨਲ ਵੀ ਬਣੇ ਨਾ, ਰਿਟਾਇਰ ਵੀ ਹੋ ਗਏ, ਨੌਕਰੀਆਂ ਤੋਂ ਫਾਰਗ ਵੀ ਹੋ ਗਏ, ਤੇ ਬੜਾ ਅੱਛਾ ਦੌਰ ਸੀ, ਉਹ ਬੜਾ ਮੁਹੱਬਤ ਦਾ, ਪਿੰਡੀ ਵੈਸੇ ਵੀ ਲੋਕ ਇੱਕ ਦੂਜੇ ਨਾਲ ਲੋਕ ਬਹੁਤ ਮੁਹੱਬਤ ਕਰਦੇ ਸਨ।
1: ਬਿਲਕੁਲ ਬਿਲਕੁਲ,
2: ਪਟਵਾਰ ਦਾ ਇਲਾਕਾ ਜਿਹੜਾ ਨਾ, ਦੂਸਰੇ ਸਾਰੇ ਤੁਸੀਂ ਕਿਸੇ ਸ਼ਹਿਰ 'ਚ ਚਲੇ ਜਾਓ, ਪਿੰਡੀ ਸ਼ਹਿਰ 'ਚ ਤੁਹਾਨੂੰ ਇਹ ਨਹੀਂ ਸੀ ਹੁੰਦਾ ਸਾਰੇ ਪਿੰਡੀ ਦੇ ਲੋਕ ਰਹਿੰਦੇ, ਦੂਸਰੇ ਲੋਕ ਰਹਿੰਦੇ ਸਨ, ਹੁਣ ਤਾਂ ਖੈਰ ਪਿੰਡੀ ਬਹੁਤ ਮਲਟੀਪਲ ਹੋ ਗਈ, ਉਸ ਵੇਲੇ ਪਿੰਡੀ ਹੁਣ ਤੇ ਲੋਕਾਂ
1: ਪਿੰਡੀ ਬਹੁਤ
2: ਬਾਅਦ
1: ਫੈਲ ਗਿਆ।
2: ਫੈਲ ਕੇ
1: ਮੈਂ ਕਿਹੜੀ ਰਾਜਾ ਸਾਹਿਬ ਪਹਿਲੇ ਕਹਿੰਦੇ ਸੋ ਘੰਟਾ ਇੱਕ ਤੁਹਾਡੇ ਕੋਲ ਗੱਡੀ ਜਾਂ ਮੋਟਰ ਹੈ ਨਾ ਤੇ ਪੂਰਾ ਪਿੰਡੀ ਫਿਰ ਲੋਗੇ ਤੁਸੀਂ, ਫੈਜ਼ਾਬਾਦ ਤੋਂ ਲੈ ਕੇ ਤੇ ਅੱਗੇ ਪਿੱਛੇ ਝੂੜ ਤੱਕ ਤੇ ਅੱਗੇ ਪਿੱਛੇ। ਲੇਕਿਨ ਹੁਣ ਤੁਸੀਂ ਮੈਂ ਕਹਿੰਦੀ ਆ ਪੂਰੇ ਦਿਨ ਚ ਇੱਕ ਸਕੀਮ ਵੀ ਨਹੀਂ ਫਿਰ ਸਕਦੇ। ਬਹਿਰੀਆ ਵੱਖਰੀ ਸਕੀਮ ਹੈ, DHA ਵੱਖਰੀ ਸਕੀਮ ਹੈ, ਅਡਿਆਲਾ ਵੱਖਰੀ ਦੁਨੀਆ ਹੈ। ਯਾਨੀ ਹੁਣ ਤੁਸੀਂ ਬਹੁਤ ਫੈਲ ਗਿਆ ਰਾਵਲਪਿੰਡੀ।
2: ਨਾ ਜੀ, ਬਚਪਨ ਚ ਵਾਲਦ ਸਾਹਿਬ ਸਕੂਟਰ ਲੈ ਕੇ ਦਿੱਤਾ ਸੀ, ਇਹ ਸਕੂਟਰ ਤੇ ਫਿਰ ਪਹਿਲੇ ਸਾਈਕਲ ਲੈ ਕੇ ਉਹਨਾਂ ਨੇ ਦਿੱਤੀ, ਫਿਰ ਜਿਹੜਾ ਥੋੜ੍ਹੇ ਜਿਹੇ ਥੋੜ੍ਹੇ ਵੱਡੇ ਹੋ ਗਏ, ਮਤਲਬ 15 ਸਾਲ 'ਚ ਆ ਗਏ ਤੇ ਸਕੂਟਰ ਦੇ ਜ਼ਮਾਨੇ 'ਚ ਆ ਗਏ, ਉਹਨਾਂ ਨੇ ਸਕੂਟਰ ਲੈ ਕੇ ਦਿੱਤਾ, ਪੂਰਾ ਪਿੰਡੀ ਫਿਰਨਾ, ਪੂਰਾ ਮਰੀ ਫਿਰਨਾ ਉਸਦੇ ਸਕੂਟਰ ਤੇ ਹੀ ਫਿਰਨਾ।
1: ਵੈਸਪਾ
2: ਵੈਸਪਾ ਸਕੂਟਰ
1: ਬਿਲਕੁਲ ਵੈਸਪਾ ਆ ਗਿਆ ਸੀ ਤੇ ਜਿਹਦੇ ਕੋਲ ਚੀਜ਼ਾਂ ਹੁੰਦੀਆਂ ਸੀ ਉਹ ਬਾਦਸ਼ਾਹ ਹੁੰਦਾ ਸੀ।
2: ਬਾਦਸ਼ਾਹ ਹੁੰਦਾ ਸੀ, 3-4 ਸਨੋਂ ਸਾਰੇ ਪਿੰਡੀ ਜਿਹੜਾ ਨਾ
1: ਬਿਲਕੁਲ ਮੋਰਸ ਟੈਕਸੀ ਸੀ, ਵੈਸਪਾ ਸਕੂਟਰ ਸੀ, ਫਿਰ ਜਨਾਬ ਅੱਡਾ ਪੀਰ ਵਧਾਈ ਹੋ ਗਿਆ ਸੀ, ਹੈਨਾ ਬੰਦੀਆਂ ਸ਼ਿਫਟ ਹੋ ਗਿਆ
0: ਸੀ। ਪਹਿਲੇ ਪਹਿਲੇ ਲਿਆਕਤ ਬਾਗ ਸੀ ਨਾ,
1: ਪਹਿਲੇ ਲਿਆਕਤ ਬਾਗ ਸੀ ਬਿਲਕੁਲ, ਫਿਰ ਅੱਡਾ ਉੱਥੋਂ ਸ਼ਿਫਟ ਹੋ ਗਿਆ, ਪੀਰ ਵਧਾਈ ਚਲਾ ਗਿਆ।
2: ਨਾ ਜੀ, ਲਿਆਕਤ ਬਾਗ ਤੇ ਸਾਡੇ ਵਾਸਤੇ ਜਿਹੜਾ ਨਾ ਲਿਆਕਤ ਬਾਗ ਯਾਦ ਹੈ, ਮੇਲੇ ਲੱਗਦੇ ਸਨ,
1: ਮੇਲਾ ਲੱਗਦਾ ਸੀ, ਮੈਨੂੰ ਇੱਕ ਮੇਲਾ ਯਾਦ ਹੈ ਜਿਹੜਾ ਮੈਂ ਆਪਣੇ ਹੋਸ਼ ਹੀ ਦੇਖਿਆ ਨਾ ਇੱਕ ਵਾਰੀ, ਉਹ ਮੇਲਾ ਮੈਨੂੰ ਯਾਦ ਹੈ ਉਹ, ਕਿਉਂਕਿ ਅਸੀਂ ਆਰੀਆ ਮਲੇ ਚ ਰਹੇ ਨਾ, ਆਰੀਆ ਮਲੇ ਜਦੋਂ ਮਕਾਨ ਲੈ ਲਿਆ ਚਿੱਟੇ ਤੇ ਬਿਲਕੁਲ ਲਿਆਕਤ ਬਾਗ ਉੱਥੇ ਅੰਦਰੋਂ ਨਿਕਲੋ ਤੇ ਨਾਲ ਹੀ ਲਿਆਕਤ ਬਾਗ ਸਾਹਮਣੇ, ਤੇ ਉਹ ਇੱਕ ਮੇਲੇ ਤੋਂ ਬਾਅਦ ਹੀ ਐਲਾਨ ਹੋ ਗਿਆ ਜਨਾਬ ਕਿ ਸ਼ਿਫਟ ਹੋ ਗਿਆ ਸਾਰਾ ਕੁਛ। ਉਹ ਮੈਨੂੰ ਬੜਾ ਅਫਸੋਸ ਹੈ, ਮੈਂ ਕਿਹਾ ਅਸੀਂ ਇੱਕੀ ਵਾਰੀ ਮੇਲਾ ਵੇਖਿਆ ਤੇ ਮੇਲਾ ਸ਼ਿਫਟ ਹੋ ਗਿਆ।
2: ਲਿਆਕਤ ਬਾਗ, ਉਹ ਲਿਆਕਤ ਬਾਗ ਨਹੀਂ ਰਹਿ ਗਿਆ ਜੀ, ਲਿਆਕਤ ਬਾਗ ਦੇਖਣਾ ਵੀ ਇੱਕ ਅਜੂਬਾ ਲੱਗਦਾ ਸੀ।
1: ਹਾਂ, ਦੁਨੀਆਂ ਆਉਂਦੀ ਸੀ ਉੱਥੇ ਫਿਰਨ ਲਈ, ਲਿਆਕਤ ਬਾਗ ਫਿਰਨ ਜਾ ਰਿਹਾ, ਮਿਊਨਸੀਪਲ ਲਾਇਬ੍ਰੇਰੀ ਉੱਥੇ ਦੀ, ਫਿਰ ਉੱਥੇ ਜਨਾਬ ਡਰਾਮੇ ਦਾ ਹਾਲ ਜਿਹੜਾ ਥੀਏਟਰ ਬਣਿਆ, ਬੜੀਆਂ ਚੀਜ਼ਾਂ ਸਨ ਯਾਦਗਾਰ ਜਿਹੜੀਆਂ, ਹੁਣ ਉਹ ਉਸ ਪੋਜੀਸ਼ਨ ਵਿੱਚ ਨਹੀਂ ਰਹੀਆਂ। ਹੋਰ ਤੁਸੀਂ ਦੱਸੋ ਕੋਈ ਐਸੀ ਯਾਦ ਜਦ ਤੁਸੀਂ ਸਮਝਦੇ ਹੋ ਉਸ ਉਮਰ ਦੀ ਬੜੀ ਖਾਸ ਯਾਦ ਹੈ, ਤੁਸੀਂ ਸਮਝਦੇ ਹੋ ਕਿ ਇਹ ਜ਼ਰੂਰ ਸ਼ੇਅਰ ਹੋਣੀ ਚਾਹੀਦੀ ਹੈ, ਇਹ ਮੇਰੇ ਦਿਲ ਦੇ ਵਿੱਚ ਬੈਠੀ ਹੈ, ਮੈਂ ਕਦੇ ਕਿਸੇ ਨੂੰ ਸੁਣਾਵਾਂ।
2: ਨਾ ਜੀ, ਸਾਰੀਆਂ ਯਾਦਾਂ ਜਿਹੜੀਆਂ ਬਚਪਨ ਦੀਆਂ, ਸਾਰੀਆਂ ਯਾਦਾਂ ਐਸੀਆਂ ਯਾਦਾਂ, ਇੱਥੇ ਆ ਕੇ ਜਿਹੜੇ ਯੂਰਪ ਵਿੱਚ ਆ ਕੇ ਦੇਖਿਆ ਨਾ, ਹਰ ਚੀਜ਼ ਬਦਲੀ ਹੋਈ ਨਜ਼ਰ ਆ ਗਈ। ਉਸ ਵੇਲੇ ਬੜੇ ਚਾਅ ਯੂਰਪ ਨੇ, ਬੜੀ ਸ਼ੌਕ ਨਾਲ ਯੂਰਪ ਵਿੱਚ ਦਾਖਲ ਹੋਏ,
1: ਲੇਕਿਨ
2: ਹੁਣ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਉਹ ਦੌਰ ਵਾਪਸ ਨਹੀਂ ਆਉਂਦਾ, ਉਹ ਲੋਕ ਮਿਲਦੇ ਨਹੀਂ, ਉਹ ਉਮਰ ਮਿਲਦੀ ਨਹੀਂ, ਸਭ ਤੋਂ ਜਿਹੜੀ ਮਿਸਿੰਗ ਚੀਜ਼ ਹੈ ਉਹ ਉਮਰ ਮਿਲਦੀ ਨਹੀਂ,
1: ਬਿਲਕੁਲ
2: ਉਹ ਲੋਕ ਨਹੀਂ ਮਿਲਦੇ, ਉਹ ਪੜੋਸੀ ਤੁਹਾਨੂੰ ਨਹੀਂ ਮਿਲਦੇ।
1: ਹੁਣ ਤੇ ਤੁਸੀਂ ਆਪਣੇ ਸ਼ਹਿਰ ਚ ਅਜਨਬੀ ਹੋ ਗਏ ਹੋ ਨਾ, ਹੁਣ ਤੁਸੀਂ ਅਗਰ 10-12 ਸਾਲ ਦੀ ਉਮਰ ਵਾਲੇ ਜ਼ਮਾਨੇ ਚ ਅਗਰ ਉਸ ਗਲੀ ਚ ਉਸ ਮਹੱਲੇ ਜਾਓ ਤੇ ਤੁਹਾਨੂੰ ਸਾਨੂੰ ਪਛਾਣਨ ਲਈ ਤਾਂ ਕੋਈ ਵੀ ਨਹੀਂ ਉੱਥੇ ਹੁਣ ਬੈਠਾ,
2: ਪ੍ਰੈਕਟੀਕਲੀ ਅਸੀਂ ਸਫ਼ਰ ਹੀ ਨਹੀਂ ਕਰ ਸਕਦੇ,
1: ਬਿਲਕੁਲ ਨਹੀਂ ਕਰ ਸਕਦੇ। ਸਹੀ ਗੱਲ ਹੈ, ਸਹੀ ਗੱਲ ਹੈ।
2: ਦੇਖੋ ਕਦੀ ਉਸ ਜ਼ਮਾਨੇ ਚ ਆਪਣਾ ਮਾਲ ਰੋਡ ਤੋਂ ਗੁਜ਼ਰ ਕੇ ਜਾਣਾ, ਉਹ ਇੰਟਰ ਕੰਟੀਨੈਂਟਲ ਹੋਟਲ ਬਣਿਆ ਸੀ, ਉਸ ਬਿਲਡਿੰਗ ਹੀ ਦੇਖਣਾ ਇਹ ਵੀ ਇੱਕ ਅਜੂਬਾ ਸੀ,
1: ਬਿਲਕੁਲ ਬਿਲਕੁਲ,
2: ਸੜਕ ਤੇ ਵੀ ਖਲੋ ਕੇ ਗੁਜ਼ਰ ਕੇ ਜਾਣਾ।
0: ਪੀਸੀ ਹੋ ਗਈ ਹੁਣ,
2: ਹਾਂ ਬਿਲਕੁਲ ਪੀਸੀ ਹੋ ਗਈ,
1: ਪੀਸੀ ਹੋਟਲ ਦੀ ਮਸ਼ਹੂਰੀ ਹੁੰਦੀ ਸੀ, ਹੁਣ ਤੇ ਜਿਸ ਤਰ੍ਹਾਂ ਅਕਬਰ ਹੋਟਲ ਦੀ ਪੋਜੀਸ਼ਨ ਹੈ ਨਾ ਮਰੀ ਰੋਡ ਤੇ ਸਾਡੇ ਲਿਆਕਤ ਬਾਗ ਕੋਲ, ਇਸ ਤਰ੍ਹਾਂ ਪੀਸੀ ਹੋਟਲ ਦੀ ਪਹਿਲੇ ਖਾਲੀ ਇਹ ਸਿੰਗਲ ਹੋਟਲ ਹੁੰਦਾ ਸੀ ਜਿਹਦੀ ਇੱਕ ਨਾਮ ਹੁੰਦਾ ਸੀ ਪੀਸੀ ਹੋਟਲ ਹੈ।
2: ਸਾਡੇ ਫੋਤ ਕਿਚਨ ਇੰਚਾਰਜ ਸਨ, ਉਹਨਾਂ ਦਾ ਬੇਟਾ ਮੇਰੇ ਨਾਲ ਪੜ੍ਹਦਾ ਸੀ ਸਰ ਸੈਦ ਵਿੱਚ, ਅਸੀਂ ਜਾ ਕੇ ਉੱਥੇ ਮੁਫ਼ਤ ਜਿਹੜਾ ਕਰਦੇ ਸੀ ਸਵਿਮਿੰਗ ਕਰਦੇ ਸੀ ਜਾ ਕੇ, ਉਹਨਾਂ ਦੇ ਵਾਲਦ ਸਾਹਿਬ ਉਸ ਵੇਲੇ ਟਿਕਟ ਉੱਥੇ ਵੈਸੇ ਨਹੀਂ ਸੀ ਕਰ ਸਕਦੇ ਤੁਸੀਂ ਜਿਹੜਾ ਨਾ,
1: ਬਿਲਕੁਲ ਬਿਲਕੁਲ,
2: ਉਹ ਵੱਡਿਆਂ ਲੋਕਾਂ ਦਾ ਜਿੰਨੇ ਵੱਡੇ ਨੱਕ ਹੁੰਦੇ ਨੇ ਉਹਨਾਂ ਦਾ ਸੀ, ਉਹ
1: ਵੱਡੇ ਨੱਕਾਂ ਦਾ,
2: ਅਸ਼ਰਫੀਆ ਦਾ ਸੀ
1: ਬਿਲਕੁਲ। ਹੁਣ ਵੀ ਹੈ ਕਿ ਹੁਣ ਵੀ ਇਹੀ ਹਾਲ ਹੈ, ਇਹ ਵੀ ਕਿ ਹੁਣ ਜਰਾ ਬਾਹਰੋਂ ਆਉਣ ਵਾਲੇ ਲੋਕਾਂ ਅਸੀਂ ਥੋੜੀ ਜਿਹੀ ਅਲੱਗ ਸਹੂਲਤਾਂ ਮਿਲ ਗਈਆਂ ਨੇ, ਪੈਸਾ ਲਾਓ ਤੇ ਜਿਹੜਾ ਮਰਜ਼ੀ ਚਲਾ ਜਾਏ,
2: ਜਿਹੜਾ ਮਰਜ਼ੀ ਜਿੱਥੇ ਮਰਜ਼ੀ ਚਲਾ ਜਾਏ ਜਿਹੜਾ।
1: ਹਾਂ,
2: ਤੇ ਬਹੁਤ ਚੀਜ਼ਾਂ
1: ਬਹੁਤ ਬਹੁਤ ਸ਼ੁਕਰੀਆ।
2: ਮੈਂ ਮਰੀ ਬਰੂਰੀ ਦਾ ਦੌਰ ਵੀ ਦੇਖਿਆ, ਬੜੇ ਬੜੇ ਲੋਕ ਦੇਖੇ, ਬੜੇ ਬੜੇ ਛੋਟੇ ਵੱਡੇ ਲੋਕ ਦੇਖੇ, ਹੁਣ ਬਚਪਨ ਨੂੰ ਯਾਦ ਆਉਂਦੀਆਂ, ਖਾਲੀ ਹੁਣ ਯਾਦਾਂ ਇਹ ਰਹਿ ਗਈਆਂ। ਬੜਾ ਅੱਛਾ ਕੀਤਾ, ਮੈਂ ਮੁਰਰੀ ਜਿਹੜਾ ਉਹ ਦੁਬਾਰਾ ਉਹ ਕਹਿੰਦੇ ਨੇ ਫਾਈਲਾਂ ਜੀ ਜੀ
1: ਬਿਲਕੁਲ ਬਿਲਕੁਲ। ਅੱਛਾ, ਤੁਸੀਂ ਹੁਣ ਜਦੋਂ ਪ੍ਰੋਗਰਾਮ ਕਰਦੇ ਹੋ, ਮਾਸ਼ਾਅੱਲਾ ਤੁਹਾਡੇ ਬੜੇ ਮਾਰੂਫ ਪ੍ਰੋਗਰਾਮ ਹੁੰਦੇ ਨੇ ਟੀਵੀ ਉੱਤੇ, FM ਤੇ ਕਰਦੇ ਹੋ, ਹੋਰ ਵੀ ਹਵਾਲਿਆਂ ਦੇ ਨਾਲ ਜਦੋਂ ਕਰਦੇ ਹੋ, ਤੇ ਕਦੇ ਇਤਫਾਕ ਨਾਲ ਇੰਜ ਹੋਇਆ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਤੁਹਾਡੇ ਬਚਪਨ ਦਾ ਉਹੀ 10-12 ਸਾਲ ਦੀ ਉਮਰ ਦਾ ਕੋਈ ਸਕੂਲ ਦਾ ਦੋਸਤ ਜਾਂ ਸਕੂਲ ਦਾ ਕਹਿੰਦੇ ਸਕੂਲ ਫੈਲੋ ਨਿਕਲ ਆਇਆ ਹੋਏ, ਕੋਈ ਕਲਾਸ ਫੈਲੋ ਨਿਕਲ ਆਇਆ ਹੋਏ?
2: ਬੜੀ ਦਫ਼ਾ ਇਤਫਾਕ ਹੋਇਆ, ਇੰਗਲੈਂਡ ਜਾ ਕੇ ਮੈਂ ਇੱਥੇ ਇੰਟਰਵਿਊ ਕਰਦਾ ਰਹਿੰਦਾ ਸੀ, ਕਿਉਂਕਿ ਮੈਂ ਯੂਟਿਊਬ ਵੀ ਕਰਦਾ, ਉਸ ਬਾਕੀ ਚੈਨਲਸ ਨਾਲ ਵੀ ਆਉਂਦਾ ਵਾਂ, ਇੱਥੇ ਸਾਡਾ ਡੈਨਿਸ਼ ਟੀਵੀ ਸਟੇਸ਼ਨ ਸੀ ਜਿਸ ਨੂੰ ਕਹਿੰਦੇ TV US ਜਿਹੜਾ ਨਾ ਉਹ ਸਵੀਡਨ ਦੇ ਡਨਮਾਰਕ ਦੇ ਬਾਰਡਰ ਦਾ ਨਾਂ ਉਸੇ ਚੱਲਦਾ ਸੀ ਜਿਹੜਾ ਨਾ, ਅਤੇ ਮੈਂ ਗਿਆ ਤਾਂ ਬੜੀ ਜ਼ਮਾਨਾ ਚਲਾ ਗਿਆ, ਅਤੇ ਮੈਂ ਬਰਤਾਨੀਆ ਗਿਆ ਅਤੇ ਮੈਂ ਕਿਸੇ ਬੰਦੇ ਨਾਲ ਖਲੋਤਾ ਗੱਲਾਂ ਕਰ ਰਿਹਾ, ਮੈਂ ਕਿਹਾ ਇੱਕ ਪਤਾ ਲੱਗਦਾ ਕਿ ਮੈਂ ਕੋਈ ਆਵਾਜ਼ ਜਾਣੀ ਪਹਿਚਾਣੀ ਹੈ, ਉਹ ਬੰਦਾ ਵੀ ਬੜਾ ਪਰੇਸ਼ਾਨ, ਉਹ ਸਮਝਦਾ ਕਿ ਕੁਝ ਆਵਾਜ਼ ਜਾਣੀ ਪਹਿਚਾਨੀ ਹੈ।
1: ਅੱਛਾ,
2: ਜਿਹੜਾ ਪਤਾ ਲੱਗਾ, ਮੈਂ ਕਿਹਾ ਯਾਰ ਉਹ ਤੂੰ ਹੈ, ਪਹਿਲੇ ਮੈਂ ਆਪ ਕਰ ਰਿਹਾ, ਆਪ ਕੈਸੇ ਜਿਸ ਤਰ੍ਹਾਂ ਉਰਦੂ ਬੋਲ ਰਿਹਾ ਮੈਂ, ਜਿਹੜਾ ਨਾ ਬੜੇ ਮਸੇ ਨਾਲ ਐਟੀਕੇਟਸ ਨੂੰ ਦੇਖ ਰਿਹਾ ਮੈਂ, ਉਹ ਬੰਦਾ ਵੀ ਐਟੀਕੇਟਸ ਨੂੰ ਦੇਖ ਰਿਹਾ, ਬੜਾ ਅੱਛੇ ਤਰੀਕੇ ਨਾਲ ਮਿਲ ਰਿਹਾ ਜਿਹੜਾ ਨਾ। ਉਹ ਫਿਰ ਮੈਨੂੰ ਕਹਿੰਦਾ ਉਹ ਤੂੰ ਛੋਟਿਆ ਰਾਜੇ ਆ ਤੂੰ ਹੈ, ਠੀਕ
1: ਹੈ।
2: ਸਾਡੇ ਵਾਲਦ ਸਾਹਿਬ ਨੂੰ ਰਾਜਾ ਸਾਹਿਬ ਕਹਿੰਦੇ ਸਨ, ਜਾਂ ਬਾਬੂ ਰਾਜਾ ਸਾਹਿਬ ਕਹਿੰਦੇ ਸਨ, ਸੂਟ ਪਾਉਂਦੇ ਸਨ, ਟਾਈ ਪਾਉਂਦੇ ਸਨ, ਟੋਪ ਪਾਉਂਦੇ ਸਨ, ਓਕੇ ਕਹਿੰਦੇ ਸਨ, ਬੋ ਹੁੰਦੀ ਸੀ, ਤੇ ਫਿਰ ਸਾਨੂੰ ਛੋਟੇ ਰਾਜਾ ਭਾਈਆਂ ਦੇ ਤਰਤੀਬ ਨਾਲ ਬੁਲਾਉਂਦੇ ਹੁੰਦੇ ਸਨ, ਬਹੁਤ ਕੰਮ ਲੋਕ ਬੁਲਾਉਂਦੇ ਸਨ।
1: ਨਹੀਂ ਤੇ ਆਪਣੇ ਮਹੱਲੇ ਦੇ ਲੋਕਾਂ ਨਾਲ ਤੇ ਮੁਲਾਕਾਤ, ਇੰਗਲੈਂਡ ਤੇ ਪਿੰਡੀ ਵਾਲਿਆਂ ਨਾਲ ਭਰਿਆ ਹੋਇਆ ਨਾ, ਭਰਿਆ ਮੈਂ ਕਹਿੰਦੀ ਹਰ ਦੂਸਰਾ ਬੰਦਾ ਪਿੰਡੀ ਤੋਂ ਹੈ, ਤੇ ਉੱਥੇ ਕਦੇ ਆਪਣੇ ਮਹੱਲੇ ਵਾਲੇ ਤੇ ਮਿਲੇ ਹੋਣੇ ਨੇ ਅਕਸਰ ਉੱਥੇ ਮੁਲਾਕਾਤ, ਜਿਹੜੇ ਬਚਪਨ ਵਿੱਚ ਆਪਣੇ ਮਹੱਲੇ ਦੇ ਲੋਕ ਸਨ।
2: ਨਹੀਂ ਅਕਸਰ ਲੋਕ ਜਿਹੜੇ ਨਾ ਉਹ ਚਲੇ ਗਏ ਦੂਸਰੇ ਸ਼ਹਿਰ, ਜੂ ਜੂ ਉਹਨਾਂ ਨੇ ਤਰੱਕੀ ਕੀਤੀ ਹੈ, ਉਹ ਨਿਕਲ ਕੇ ਵੱਡੇ ਟਾਊਨਾਂ ਚਲੇ ਗਏ, ਕਿਉਂਕਿ ਉਹਨਾਂ ਨੇ ਆਪਣੇ ਕਾਰ ਲੈ ਲੈਣ ਵੱਡੇ ਵੱਡੇ, ਤੇ ਜਾ ਕੇ ਹੁਣ ਪਤਾ ਚੱਲਦਾ ਕਿ ਅਸੀਂ ਤੇ ਬੜੇ ਗਰੀਬ ਰਹਿ ਗਏ ਹਾਂ ਅਸੀਂ, ਹਾਲਾਂਕਿ ਮੈਂ ਕੋਪਨਹੈਗਨ ਸ਼ਹਿਰ ਵਿੱਚ ਰਹਿੰਦਾ, ਕੋਈ ਮੇਰਾ ਬੜਾ ਅੱਛਾ ਮੋਬਲ, ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ, ਜਿਹੜਾ ਅਸੀਂ ਜਾਈਦਾ ਵੱਡੇ ਵੱਡੇ ਕਾਰ ਨਾਲ, ਜ਼ਮੀਨਾਂ ਦੇਖੀਦਾ, ਆਪਣਾ ਪਿੰਡ ਯਾਦ ਆ ਜਾਂਦਾ,
1: ਆਪਣੇ
2: ਪਿੰਡ ਦੀਆਂ ਜ਼ਮੀਨਾਂ ਦੇਖੀਦਾ, ਅਸੀਂ ਉਸ ਵੇਲੇ ਕਹਿੰਦੇ ਸਰ ਨਹੀਂ ਨਹੀਂ ਅਸੀਂ ਪਿੰਡ ਨਹੀਂ ਜਾਣਾ, ਮਿੱਟੀ ਪੈਂਦੀ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ
2: ਸਰ, ਛੁੱਟੀਆਂ ਜਾਂਦੇ ਸੀ ਅਸੀਂ,
1: ਤੇ ਬਚਪਨ ਚ ਕਦੇ ਉਹੀ 10-12 ਸਾਲ ਦੀ ਉਮਰ ਤੱਕ ਕਦੇ ਉਹੀ ਮੱਛੀਆਂ ਮੱਛੀਆਂ ਫੜੀਆਂ, ਦਰਿਆਵਾਂ ਚ ਕੁੱਦੀਆਂ ਛੁੱਦੀਆਂ ਲਾਈਆਂ,
2: ਮੱਛੀਆਂ ਪਕੜੀਦਾ ਸੀ, ਆਪਣਾ ਰਾਵਰ ਡੈਮ ਪਕੜੀਦੀ ਸੀ।
1: ਅੱਛਾ,
2: ਵੱਡਿਆਂ ਨਾਲ ਜਾਈਦਾ ਸੀ, ਉਹ ਪਕੜਦੇ ਸਨ ਮੱਛੀਆਂ ਪਕੜਦੇ, ਉਸ ਵੇਲੇ ਇਤਨੀਆਂ ਪਾਬੰਦੀਆਂ ਕੋਈ ਨਹੀਂ ਸਨ ਨਾ ਉਸ ਵੇਲੇ।
1: ਹਾਂ,
2: ਫਿਰ ਜਿਹੜੇ ਪਿੰਡਾਂ ਥਾਵਾਂ ਦੇ ਪਾਣੀ ਜਾਂਦੇ ਸਨ, ਸਾਡੇ ਪਿੰਡ ਚ ਗੁਜ਼ਰਦਾ ਪਿੱਛੇ ਡੈਮ ਬਣਿਆ ਆ, ਉਹਨੂੰ ਕਹਿੰਦੇ ਥੋੜਾ ਪਾਣੀ ਆਉਂਦਾ, ਉਹਨੂੰ ਸਿਲਕ ਕਹਿੰਦੇ।
1: ਅੱਛਾ,
2: ਛੋਟੀਆਂ ਛੋਟੀਆਂ ਮੱਛੀਆਂ ਹੁੰਦੀਆਂ ਸੀ, ਕਿਤੇ ਵੱਡੀ ਮੱਛੀ ਵੀ ਆ ਜਾਂਦੀ ਸੀ, ਅਸੀਂ ਸਾਰਾ ਦਿਨ ਆਟਾ ਲਾ ਕੇ ਕੁੰਡੀ ਪਾ ਕੇ ਬੈਠੇ ਰਹਿੰਦੇ ਸਨ ਜਦੋਂ ਛੁੱਟੀ ਹੁੰਦੀ ਸੀ।
1: ਅੱਛਾ,
2: ਗਰਮੀਆਂ ਦੀ ਛੁੱਟੀਆਂ ਜਾਈਦਾ ਸੀ।
1: ਸਹੀ ਸਹੀ ਸਹੀ,
2: ਕੋਈ ਸ਼ੌਕ ਨਹੀਂ ਸੀ, ਲੇਕਿਨ ਸ਼ੌਕ ਸਾਰੇ ਪੂਰੇ ਕੀਤੇ।
1: ਸਹੀ, ਦੌੜਾਂ ਲਾਈਆਂ ਤੇ ਪਕੜਨ ਪਕੜਾਈਆਂ ਖੇਡੀਆਂ, ਫਿਰ ਗੁੱਲੀ ਡੰਡੇ ਵੀ ਖੇਡੇ।
2: ਅਸਕਰ ਸਾਹਿਬ ਜ਼ਿਕਰ ਕਰ ਰਹੇ ਸਨ, ਉਹ ਖੰਡੂਰੀ ਜਿਹੜਾ ਖੇਡੀਦਾ ਸੀ, ਉਹ ਸਾਰੀਆਂ ਚੀਜ਼ਾਂ ਖੇਡੀਆਂ ਨੇ, ਇੱਟੀ ਟੱਲਾ ਖੇਡਿਆ।
1: ਅੱਛਾ, ਤੇ ਆਪਣੇ ਸਕੂਲ ਦੇ ਬਾਹਰ ਕਦੇ ਇਹ ਗੋਲ ਗੱਪੇ ਤੇ ਚਾਟਾ ਚੂਟਾ ਵੀ ਖਾਦੇ?
2: ਗੋਲ ਗੱਪੇ ਖਾਦੇ ਤੇ ਚਾਟ ਹੁੰਦੀ ਸੀ ਜੀ। ਗੋਲ ਗੱਪੇ ਤੇ ਚਾਟ ਵਾਲੀ ਰੇੜੀ ਹੁੰਦੀ ਸੀ, ਦੂਸਰੇ ਕੋਨੇ ਚਨਾ ਗੋਰ ਗਰਮ ਜਿਹੜਾ ਕਾਗਜ਼ ਲਪੇਟ ਕੇ ਦੇਣੇ ਸਰ।
1: ਮਲਕ ਦੇ ਨਾਨ ਛੋਲੇ ਖਾਦੇ ਜੇ ਕਦੇ ਆਰੀਆ ਮਹੱਲੇ ਵਾਲੇ ਦੇ?
2: ਨਹੀਂ, ਆਰੀਆ ਮਹੱਲੇ ਤੇ ਖਾਦੇ, ਸਾਰੀਆਂ ਚੀਜ਼ਾਂ ਖਾਦੀਆਂ ਨੇ, ਮੱਛੀ ਵੀ ਖਾਦੀ ਹੈ,
1: ਕਿਉਂਕਿ ਉਹ ਬਿਲਕੁਲ ਜਿਹੜਾ ਉੱਥੇ ਬਿਲਡਿੰਗ ਹੈ ਸੜਕ ਦੇ ਉੱਤੇ ਹੋਟਲ ਹੈ ਇੱਕ, ਉਹਦੇ ਨਾਲ ਹੀ ਨਾ ਮਲਕ ਛੋਲਿਆਂ ਵਾਲਾ, ਉਹਦੇ ਤੋਂ ਮੇਰਾ ਖਿਆਲ ਹੈ ਵੱਡੇ ਵੱਡੇ ਸਿਆਸਤਦਾਨ, ਦੂਸਰੇ ਤੀਸਰੇ, ਮੇਰਾ ਖਿਆਲ ਹੈ 60-70 ਦੇ ਬਾਅਦ ਹੀ ਜਿਤਨੀ ਜਨਰੇਸ਼ਨ ਆਈਆਂ ਨੇ, ਕੋਈ ਐਸਾ ਘੱਟ ਹੀ ਹੋਏਗਾ ਜਿਹਨੇ ਮਲਕ ਦੇ ਨਾਨ ਛੋਲੇ ਨਹੀਂ ਖਾਦੇ।
2: ਅਸਲ ਵਿੱਚ ਲੋਕ ਜਿਹੜੇ ਨਾ ਹੁਣ ਚਲੇ ਗਏ, ਉਹਨਾਂ ਨੇ ਵੱਡੇ ਆਪਣੇ ਰੈਸਟੋਰੈਂਟ ਬਣਾ ਲਏ, ਬੜੀਆਂ ਚੀਜ਼ਾਂ ਬਣਾ
1: ਲਈ। ਨਹੀਂ, ਇਹ ਉੱਥੇ ਹੀ ਨੇ, ਉਹ ਮਲਕ ਸਾਹਿਬ ਬਹੁਤ ਹੋ ਗਏ ਜਿਹੜੇ ਮਲਕ ਸਾਹਿਬ ਲਾਉਂਦੇ ਸਨ, ਹੁਣ ਤੇ ਪਤਾ ਨਹੀਂ ਉਹਨਾਂ ਦਾ ਬੇਟਾ ਪੋਤਾ ਲਗਾਉਂਦਾ ਜੇ ਉਸੇ ਜਗ੍ਹਾ ਤੇ ਸੇਮ ਠੀਏ ਤੇ।
3: ਮੈਡਮ ਪਤਾ ਕਿਆ,
2: ਮਦੀਨਾ ਲੱਡੂ ਵਾਲੇ ਛੋਟੀ ਜਿਹੀ ਦੁਕਾਨ ਹੁੰਦੀ ਸੀ ਪਿੰਡੀ ਚ ਨਾ, ਉਹ ਕਦੇ ਕਦੇ ਉਹਨਾਂ ਦੀ ਵੱਡੀ ਦੁਕਾਨ ਤੇ ਗਿਆ ਮੈਂ, ਤਾਰਫ ਕਰਾਇਆ ਮੈਂ, ਤੇ ਉਹ ਕਹਿੰਦੇ ਉਹ ਛੋਟਾ ਜਿਹਾ ਬੱਚਾ ਤੂੰ ਉਹ ਹੈ? ਉਹ ਬਿਲਕੁਲ ਬਿਲਕੁਲ ਬਹੁਤ ਬੁੱਢੇ ਹੋ ਗਏ ਸਨ ਬਜ਼ੁਰਗ, ਜਿਹੜਾ ਸਿਰਫ ਉਹਨਾਂ ਬਰਕਤ ਵਾਸਤੇ ਬਿਠਾਏ ਸਨ ਆਪਣੀ ਦੁਕਾਨ ਦੇ ਬੱਚਿਆਂ ਨੇ, ਇਸ ਤਰ੍ਹਾਂ ਅਮਨ ਬਣਾਉਂਦੇ ਸਨ।
1: ਬਹੁਤ ਅੱਛਾ ਲੱਗਾ ਰਾਜਾ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ, ਬੜੀਆਂ ਯਾਦਾਂ ਤਾਜ਼ਾ ਹੋਈਆਂ। ਤੁਸੀਂ ਪਿੰਡੀ ਤੋਂ ਨਿਕਲੇ ਹੋ ਤੇ ਮੈਂ ਵੀ ਉਹਨਾਂ ਗਲੀਆਂ ਚ ਵਾਪਸ ਚਲੀ ਗਈ ਹਾਂ, ਉਸੇ ਮਹੱਲੇ ਚ ਉਸੇ ਜਗ੍ਹਾ ਤੇ।
2: ਪੰਜਾਬੀ ਬੋਲੀ ਹੈ, ਇਸ ਤਰ੍ਹਾਂ ਬੋਲੀ ਹੈ, ਲਕਾਰ ਬੋਲੀ ਦਾ ਜਿਹੜਾ, ਲੇਕਿਨ ਇਸ ਤਰ੍ਹਾਂ ਮੀਡੀਆ ਤੇ ਬਹੁਤ ਘੱਟ ਪੰਜਾਬੀ ਬੋਲੀ ਹੈ ਇਸੀ ਤਰ੍ਹਾਂ।
1: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਅੱਛਾ ਲੱਗਾ
2: ਬਣਾਇਆ, ਲੋਕਾਂ ਨਾਲ ਮੁਲਾਕਾਤ ਕਰਵਾਈ, ਅਸਕਰ ਸਾਹਿਬ ਨਾਲ ਮਿਲੇ, ਹੁਣ ਆਪਣਾ ਸ਼ਾਹਿਦ ਸਾਹਿਬ ਆਏ ਨੇ ਇਤਨੇ ਦੂਰ ਤੋਂ ਜਿਹੜਾ ਨਾ,
1: ਤੇ ਜ਼ਰੂਰ ਸ਼ਾਹਿਦ ਸਾਹਿਬ ਤੋਂ ਵੀ ਜ਼ਰੂਰ ਸੁਣਨਾ, ਇਹਨਾਂ ਦੀ ਡਿਫਰੈਂਟ ਯਾਦਾਂ ਹੋਣਗੀਆਂ। ਆਪਣਾ ਬਹੁਤ ਖਿਆਲ ਰੱਖਣਾ ਤੇ ਸਾਡੇ ਅਗਲੇ ਦੋਸਤ ਨੂੰ ਸੁਣੋ ਕਿ ਸ਼ਾਹਿਦ ਚੌਹਾਨ ਸਾਹਿਬ ਜਿਹੜੇ ਹੁਣ ਸਾਊਥ ਅਫਰੀਕਾ ਚ ਨੇ, ਮਾਰੂਫ ਰਿਪੋਰਟਰ ਨੇ, ਕਈ ਟੈਲੀਵਿਜ਼ਨ ਚੈਨਲ ਦੇ ਨਾਲ ਚਲੇ ਮੁਨਸਲਿਕ ਨੇ, ਤੇ ਪਿਛਲੇ ਦਿਨਾਂ ਵੀ ਇੱਕ ਬੜਾ ਸ਼ਾਨਦਾਰ ਇਹਨਾਂ ਨੇ ਮੁਸ਼ਾਇਰਾ ਯੋਮੇ ਦਿਫਾ ਤੇ 14 ਅਗਸਤ ਦੇ ਹਵਾਲੇ ਨਾਲ ਮੁਨਾਕਿਦ ਕੀਤਾ।
2: ਹੋਰ ਵੀ ਹੁੰਦੇ ਨੇ ਉੱਥੇ ਮੁਸਲਿਮ ਲੀਗ ਦੇ ਜਵਾਨ ਸਾਹਿਬ, ਪਤਾ ਨਹੀਂ ਇੱਕ ਦਫਾ ਕਿਸੇ ਵਕਤ
1: ਨਹੀਂ ਨਹੀਂ ਉਹ ਦੂਸਰੇ ਚੌਹਾਨ ਸਾਹਿਬ ਨੇ, ਇਹ ਸ਼ਾਹਿਦ ਚੌਹਾਨ ਸਾਹਿਬ ਨੇ ਜਨਾਬ, ਇਹ ਮੁਨਸਲਿਕ ਨੇ ਮੀਡੀਆ ਤੋਂ ਤੇ ਰਿਪੋਰਟਿੰਗ ਤੋਂ ਤੇ ਨੁਮਾਇੰਦੇ ਨੇ ਜਨਾਬ, ਕਈ ਚੈਨਲ ਦੀ ਨੁਮਾਇੰਦਗੀ ਕਰਦੇ ਨੇ ਤੇ ਸਾਊਥ ਅਫਰੀਕਾ ਚ ਮੁਕੀਮ ਨੇ, ਤੇ ਮੈਂ ਇਹਨਾਂ ਤੋਂ ਗੁਜ਼ਾਰਿਸ਼ ਕਰਾਂਗੀ ਸ਼ਾਹਿਦ ਭਾਈ ਇਹ ਦੱਸੋ ਕਿ 10-12 ਸਾਲ ਦੀ ਉਮਰ ਦੇ ਵਿਚਕਾਰ ਰਹਿੰਦੇ ਹੁੰਦੇ ਕਿ ਤੁਸੀਂ ਜਦੋਂ ਪੈਦਾ ਹੋਏ, ਜਦੋਂ ਤੁਹਾਡੀ ਯਾਦਾਸ਼ਤ ਤੁਹਾਡਾ ਕੰਮ ਯਾਦ ਰਹਿਣਾ ਸ਼ੁਰੂ ਹੋਇਆ, ਤੇ ਉਸ ਤੋਂ ਦੱਸੋ ਤੁਹਾਡਾ ਨਾਂ ਕਿਹਨੇ ਰੱਖਿਆ, ਤੁਹਾਡੇ ਘਰ ਦਾ ਮਾਹੌਲ ਕੈਸਾ ਸੀ, ਅੰਮੀ ਅੱਬੂ ਨੂੰ ਕੀ ਕਹਿੰਦੇ ਸੋ, ਕਿੰਨੇ ਭੈਣ ਭਰਾ ਸਨ, ਤੁਹਾਡਾ ਉਹਨਾਂ ਦੇ ਨਾਲ ਕਿਹੜਾ ਨੰਬਰ ਸੀ ਤੇ ਕੈਸਾ ਰਵੱਈਆ ਸੀ, ਇਹਦੇ ਇਲਾਵਾ ਸਕੂਲ ਟਾਈਮ ਜਾਣ ਦਾ ਜਿਹੜਾ ਜ਼ਮਾਨਾ ਸ਼ੁਰੂ ਹੋਇਆ ਉਹ ਕਿਸ ਤਰ੍ਹਾਂ ਦਾ ਸੀ, ਖੇਡਾਂ ਕਿਹੜੀਆਂ ਚੱਲ ਰਹੀਆਂ ਸਨ, ਕਿੰਨੇ ਪੈਸੇ ਲੈ ਕੇ ਸਕੂਲ ਜਾਂਦੇ ਸੋ, ਖਾਬੇ ਛਾਬੇ ਕਿਹੜੇ ਚੱਲਦੇ ਸਨ। ਚਲੋ ਜਨਾਬ ਆਪਣੀਆਂ ਯਾਦਾਂ ਤੇ ਸਫ਼ਰ ਤੇ ਚੱਲੀਏ, ਯਾਦ ਕਰਦੇ ਹਾਂ ਸ਼ਾਹਿਦ ਚੌਹਾਨ, ਨੰਨਾ ਮੁੰਨਾ ਜਿਹਾ ਬੱਚਾ ਅੰਮੀ ਜੀ ਦੀ ਗੋਦੀ ਚ, ਉਸ ਤੋਂ ਬਾਅਦ ਸਫ਼ਰ ਸ਼ੁਰੂ ਕਰੋ। ਬਿਸਮਿਲ੍ਲਾ
4: ਜੀ, ਬਿਸਮਿਲ੍ਲਾ ਰਹਿਮਾਨ ਰਹੀਮ। ਮੈਂ ਸਭ ਤੋਂ ਪਹਿਲੇ ਤੇ ਮੁਮਤਾਜ਼ ਮਲਿਕ ਸਾਹਿਬਾ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਅੱਜ ਮੌਕਾ ਦਿੱਤਾ, ਮਦੋ ਕੀਤਾ ਇਸ। ਔਰ ਮੈਂ ਦੂਸਰੀ ਗੱਲ, ਮੈਂ ਬਹੁਤ ਮਾਜ਼ਰਤ ਖਾਂ ਹੈ ਕਿ ਮੈਂ ਲੇਟ ਹੋ ਗਿਆ। ਅਸਲ ਚ ਕੱਲ ਜਦੋਂ ਤੁਸੀਂ ਦੱਸਿਆ ਤੇ ਉਹ ਮੇਰੇ ਜ਼ਿਹਨ ਚ ਨਹੀਂ ਸੀ, ਅੱਜ ਉਹ ਇੱਕ ਅਪੁਆਇੰਟਮੈਂਟ ਸੀ, ਲੇਕਿਨ ਮੈਨੂੰ ਉਮੀਦ ਸੀ ਕਿ ਮੈਂ ਉਧਰੋਂ ਫਾਰਗ ਹੋ ਜਾਗਾ ਜਲਦੀ, ਲੇਕਿਨ ਉੱਥੇ ਮੈਨੂੰ ਕਾਫੀ ਦੇਰ ਹੋ ਗਈ ਜਿਹਦੀ ਵਜ੍ਹਾ ਨਾਲ ਮੈਂ ਜੁਆਇਨ ਕੀਤਾ। ਤੇ ਮਾਸ਼ਾਅੱਲਾ ਬੜੇ ਪਿਆਰੇ ਇੱਥੇ ਸਾਡੇ ਭਾਈ ਮਾਸ਼ਾਅੱਲਾ ਰਾਜਾ ਗਫੂਰ ਸਾਹਿਬ, ਅਲੀ ਅਸਗਰ ਸਾਹਿਬ ਤੇ ਜਨਾਬ ਸਾਹਿਬ ਸ਼ਾਇਦ ਸਟੇਟ ਇੱਥੇ ਨੇ, ਤੇ ਬਹਰਹਾਲ ਚਲੋ ਇੱਕ ਬੜਾ ਅੱਛਾ ਇੱਕ ਮੌਕਾ ਹੈ, ਬਹਾਨਾ ਵੀ ਹੈ ਸਾਰਿਆਂ ਨਾਲ ਮੁਲਾਕਾਤ ਦਾ। ਔਰ ਮੈਂ ਤੇ ਕਦੀ ਸੋਚਿਆ ਵੀ ਨਹੀਂ ਸੀ ਕਿ ਕਦੀ ਮੈਨੂੰ ਜਿਹੜੀਆਂ ਨਾ ਇਹ ਆਪਣੇ ਬਚਪਨ ਤੇ ਇੰਨੀ ਡੀਪਲੀ ਜਾ ਕੇ ਗੱਲਾਂ ਕਰਨੀਆਂ ਪੈਣਗੀਆਂ। ਮੈਂ ਰਾਜਾ ਸਾਹਿਬ ਦੀਆਂ ਗੱਲਾਂ ਸੁਣ ਰਿਹਾ ਸਾਂ, ਬੜਾ ਇੰਜੋਏ ਕਰ ਰਿਹਾ ਸਾਂ, ਤੇ ਉਸ ਤੋਂ ਪਹਿਲੇ ਅਲੀ ਅਸਗਰ ਸਾਹਿਬ ਨੇ ਗੁਫ਼ਤਗੂ ਕੀਤੀ ਹੈ। ਤੇ ਖੈਰ ਤੁਹਾਨੂੰ ਪਤਾ ਵਾਕਿਆਤ ਤੇ ਬਹੁਤ ਹੁੰਦੇ ਨੇ, ਗੱਲਾਂ ਤੇ ਇੰਨੀਆਂ ਨੇ ਕਿ ਅਸੀਂ 2 ਘੰਟੇ ਵੀ ਬੈਠੇ ਕਰਦੇ ਰਹੀਏ ਤੇ ਖਤਮ ਨਹੀਂ ਹੁੰਦੀਆਂ।
1: ਬਿਲਕੁਲ,
4: ਤੇ ਬਸ ਮੋਟੀਆਂ ਮੋਟੀਆਂ ਗੱਲਾਂ ਕਰਨੇ ਆ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਸਕੂਲ ਦਾ ਦੌਰ ਤੇ ਸਾਰਾ, ਸਭ ਤੋਂ ਵੱਡੀ ਜੀ, ਮੈਂ ਮੇਰੀ ਜਿਹੜੀ ਪੈਦਾਇਸ਼ ਹੈ ਉਹ ਲਾਹੌਰ ਧਰਮਪੁਰਾ, ਲਾਹੌਰ ਦਾ ਇਲਾਕਾ ਹੈ। ਹਾਂ, ਮੇਰਾ ਨਨਿਆਲ ਵੀ ਉੱਥੇ ਆ ਤੇ ਉੱਥੇ ਹੀ ਮੈਂ ਪੈਦਾ ਹੋਇਆ, ਤੇ ਉਸ ਤੋਂ ਬਾਅਦ ਫਿਰ ਲਾਹੌਰ ਦਾ ਇਲਾਕਾ ਹੈਗਾ ਆਪਣਾ ਨੈਸ਼ਨਲ ਟਾਊਨ, ਉੱਥੇ ਮੈਂ ਮੇਰਾ ਬਚਪਨ ਗਰੋ ਹੋਇਆ ਸਾਰਾ, ਤੇ ਉਹ ਮੇਰਾ ਪਹਿਲਾ ਸਕੂਲ ਜਿਹੜਾ ਪ੍ਰਾਇਮਰੀ ਸਕੂਲ ਜਿਹੜਾ ਸੀ ਉੱਥੇ ਗੌਰਮੈਂਟ MI ਹੈਪੀ ਸਕੂਲ ਜਿੱਥੇ ਮੈਂ ਤਾਲੀਮ ਉੱਥੇ ਸ਼ੁਰੂ ਕੀਤੀ। ਤੇ ਉਹ ਮੈਂ ਤੇ ਸਮਝਦਾ ਕਿ ਉਹ ਜਿਹੜਾ ਦੌਰ ਹੈ ਬੜਾ ਸੁਨਹਿਰੀ ਯਾਦਾਂ ਨੇ ਤੇ ਸੁਨਹਿਰੀ ਦੌਰ ਹੈ। ਦਸੰਬਰ ਨੂੰ ਮੇਰੀ ਪੈਦਾਇਸ਼ ਹੈ, ਸੈਵਨਟੀ ਏਟੀਸ ਤੱਕ ਦੀਆਂ ਜਿਹੜੀਆਂ ਨਾ ਸਾਰੀਆਂ ਚੀਜ਼ਾਂ ਜ਼ਿਹਨ ਦੇ ਵਿੱਚ ਹੈਗੀਆਂ ਨੇ। ਤੇ ਸਕੂਲ ਚਾਹੀਦਾ ਸੀ, ਸਾਨੂੰ ਪਤਾ ਹੈ ਕਿ ਉਦੋਂ 4 ਅੰਨੇ ਜਾਂ 8 ਅੰਨੇ ਇਹ ਮਿਲਦੇ ਸਨ। ਹਾਂ, 4 ਅੰਨੇ 8 ਅੰਨੇ 4 ਅੰਨੇ ਯਾਨੀ 25 ਪੈਸੇ ਜਿਹਨੂੰ ਕਹੀਦਾ, ਤੇ 8 ਅੰਨੇ 50 ਪੈਸੇ ਇਹ ਮਿਲਦੇ ਸਨ। ਤੇ ਇਹਨਾਂ ਦੇ ਨਾਲ ਸਕੂਲ ਚਾਹੀਦਾ ਸੀ, ਲੇਕਿਨ ਕੁਛ ਵੀ ਹੈ ਨਾ ਇਹ ਨੀ ਸੀ, ਇਹ ਨੀ ਭੁੱਲੀਦਾ ਸੀ। ਸਭ ਤੋਂ ਪਹਿਲੇ ਪੈਸੇ ਲੈ ਕੇ ਜਿਹੜੇ ਨਾ ਉਹ ਹਰ ਚੀਜ਼ ਤੁਸੀਂ ਹੋਰ ਭਾਵੇਂ ਕੋਈ ਚੀਜ਼ ਭੁੱਲ ਜਾਈਏ, ਲੇਕਿਨ ਸਕੂਲ ਜਾਣ ਲੱਗਿਆ ਇਹ ਨੀ ਸੀ ਭੁੱਲਣਾ ਕਿ ਪੈਸੇ ਲੈ ਕੇ ਜਾਂਦੇ ਨੇ ਉਹ। ਤੇ ਅਗਰ ਹਾਂਜੀ, ਅਗਰ ਵਾਲਦ ਸਾਹਿਬ ਨੂੰ ਅਸੀਂ ਅੱਬੂ ਜੀ ਕਹਿਣਾ ਤੇ ਅੰਮੀ ਜੀ, ਤੇ ਅਗਰ ਅੱਬੂ ਜੀ ਨੇ ਸੁੱਤਾ ਵੀ ਹੋਣਾ ਤੇ ਉਹਨਾਂ ਨੂੰ ਹਲਕਾ ਜਿਹਾ ਉਠਾ ਕੇ ਕਹਿਣਾ ਕਿ ਪੈਸੇ ਦੇ ਦਿਓ, ਤੇ ਖੈਰ ਇੰਨੀ ਵੀ ਸਾਡੀ ਜ਼ਰੂਰਤ ਨਹੀਂ ਸੀ ਹੁੰਦੀ। ਬੜਾ ਉਦੋਂ ਤੁਹਾਨੂੰ ਪਤਾ ਛੋਟੇ ਵੱਡੇ ਦਾ ਬੜਾ ਲਿਹਾਜ਼, ਬੜਾ ਅਦਬ ਹੁੰਦਾ ਸੀ, ਤੇ ਅੱਜ ਕੱਲ ਤੇ ਦੌਰ ਹੀ ਬਿਲਕੁਲ ਮੁਖਤਲਿਫ ਹੋ ਗਿਆ। ਤੇ ਅਸੀਂ ਤੇ ਬੜਾ ਡਰਦੇ ਸਾਂ ਆਪਣੇ ਤਾਇਆਂ ਤੋਂ, ਚਾਚਿਆਂ ਤੋਂ ਤੇ ਮਾਮਿਆਂ ਤੋਂ, ਯਾਨੀ ਉਸ ਤੋਂ ਇਲਾਵਾ ਜਿਹੜੇ ਸਾਡੇ ਅਰਾਊਂਡ ਹੁੰਦੇ ਸਨ, ਜਿਹੜੇ ਸਾਡੇ ਰਿਸ਼ਤੇਦਾਰ ਹੋਰ ਵੀ ਵੱਡੇ ਸਨ ਜਿਹੜੇ ਸਾਡੇ ਤੋਂ, ਈਵਨ ਕਿ ਜਿਹੜੇ ਸਾਡੇ ਹਮਸਾਏ ਮਹੱਲੇਦਾਰ ਜਿਹੜੇ ਹੁੰਦੇ ਸਨ, ਮਹੱਲੇਦਾਰ ਵੀ ਅਸੀਂ ਜਿਹੜੇ ਵੱਡੇ ਹੁੰਦੇ ਸਨ, ਵੱਡਿਆਂ ਕੋਲੋਂ ਡਰੀਦਾ ਸੀ। ਤੇ ਉਹ ਦੌਰ ਐਸਾ ਸੀ ਕਿ ਕੋਈ ਵੀ ਕੋਈ ਮਹੱਲੇਦਾਰ ਵੀ ਹੁੰਦਾ ਸੀ, ਕੋਈ ਚਾਚਾ ਮਾਮਾ, ਉਹ ਯਕੀਨ ਕਰੋ ਡਾਂਟ ਦਿੰਦਾ ਸੀ। ਤੇ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਜਿਸ ਤਰ੍ਹਾਂ ਤੁਹਾਡੇ ਆਪਣੇ ਸਗੇ ਨੇ ਕਿਸੇ ਨੇ ਡਾਂਟਿਆ, ਤੇ ਫਿਰ ਉਹਦੀ ਬੜੀ, ਫਿਰ ਘਰ ਵਾਲਿਆਂ ਨੇ ਵੀ, ਬਲਕਿ ਅਗਰ ਘਰ ਵਾਲਿਆਂ ਨੂੰ, ਬਲਕਿ ਘਰ ਵਾਲਿਆਂ ਤੋਂ ਛੁਪਾਉਣਾ ਅਗਰ ਕਿਸੇ ਨੇ ਡਾਂਟਿਆ, ਤੇ ਹੁਣ ਅੱਜ ਕੱਲ੍ਹ ਤਾਂ ਬੱਚੇ ਆ ਕੇ ਦੱਸਦੇ ਨੇ ਕਿ ਮੈਨੂੰ ਫਲਾਨਾ ਚਾਚੇ ਨੇ ਤਾਇਆ, ਤੇ ਫਿਰ ਉਹ ਮਾਵਾਂ ਗੁੱਸਾ ਕਰਦੀਆਂ ਨੇ, ਤੇ ਇਹ ਕੌਣ ਹੁੰਦਾ ਸਾਡੇ ਬੱਚੇ ਨੂੰ ਕਹਿਣ ਵਾਲਾ? ਇਹ ਤੇ ਅੱਜ ਕੱਲ੍ਹ ਰਿਐਲਿਟੀ ਹੈ ਸਾਹਮਣੇ, ਅਸੀਂ ਵੀ ਹੁਣ ਦੇਖ ਰਹੇ ਹਾਂ।
1: ਬਿਲਕੁਲ
4: ਲੇਕਿਨ
1: ਬਿਲਕੁਲ
4: ਉਹ ਦੌਰ ਸੀ ਕਿ ਇਸ ਤਰ੍ਹਾਂ ਬੱਚਿਆਂ ਨੂੰ ਸ਼ਹਿ ਨਹੀਂ ਸੀ ਦਿੱਤੀ ਜਾਂਦੀ। ਅਸੀਂ ਅਸੀਂ ਡਰਦੇ ਸਾਂ ਕਿ ਅਗਰ ਘਰ ਵਾਲਦਾ ਨੂੰ ਦੱਸਿਆ ਜਾਂ ਅੱਬੂ ਜੀ ਨੂੰ ਦੱਸਿਆ ਤੇ ਸਾਨੂੰ ਤੇ ਹੋਰ ਗੁੱਸਾ ਹੋਰ ਪੈਣੀਆਂ ਨੇ, ਤੇ ਅਸੀਂ ਤੇ ਸਾਨੂੰ ਇੰਨਾ ਡਰ ਹੁੰਦਾ ਸੀ ਵੱਡਿਆਂ ਦਾ।
1: ਬਿਲਕੁਲ
4: ਅਸੀਂ ਉਸ ਮਾਹੌਲ ਦੇ ਵਿੱਚ ਜਿਹੜੇ ਨਾ ਅਸੀਂ ਹੋਏ ਆ ਵੱਡੇ, ਕਿ ਫਿਰ ਜਦੋਂ ਬੱਚਿਆਂ ਦੇ ਨਾਲ ਥੋੜਾ ਜਿਹਾ ਬਾਹਰ ਨਿਕਲਣਾ ਤੇ ਸਾਨੂੰ ਇਹ ਡਰ ਹੋਣਾ ਕਿ ਸਾਨੂੰ ਅੱਗੋਂ ਕੋਈ ਆਪਣਾ ਕੋਈ ਮੱਲੇਦਾਰ ਕੋਈ ਦੇਖ ਨਾ ਲਵੇ, ਘਰ ਵਾਲਿਆਂ ਨੂੰ ਦੱਸ ਦਵੇ, ਤੇ ਇਸ ਤਰ੍ਹਾਂ ਦੇ ਬੜੇ ਮਾਮਲਾਤ ਤੇ ਬੜੀਆਂ ਚੀਜ਼ਾਂ ਹੁੰਦੀਆਂ ਸਨ। ਹਾਂਜੀ
1: ਬਿਲਕੁਲ
4: ਤੇ
1: ਬਿਲਕੁਲ
4: ਹਾਂਜੀ ਤੇ ਖੈਰ ਉਦੋਂ ਮੇਰੇ ਨਾਲ ਉਸ ਦੌਰ ਦੇ ਵਿੱਚ ਤੇ ਜਿਹੜਾ ਟੀਵੀ ਵੀ ਉਹ ਹਰ ਘਰ ਦੇ ਵਿੱਚ ਨਹੀਂ ਸੀ ਹੁੰਦਾ। ਮੇਰਾ ਖਿਆਲ ਅਗਰ ਕੋਈ ਕਿਸੇ ਮਹੱਲੇ ਦੇ ਵਿੱਚ ਇੱਕ ਅੱਧੇ ਘਰ ਹੀ ਹੁੰਦਾ ਸੀ ਤੇ ਜਿੱਥੇ ਰਾਤ ਨੂੰ ਡਰਾਮਾ ਦੇਖਣ ਵਾਸਤੇ ਸਾਰੇ ਲੋਕ ਇਕੱਠੇ ਹੁੰਦੇ ਸਨ, ਪਿਆਰ ਮੁਹੱਬਤ, ਪਿਆਰ ਮੁਹੱਬਤ ਇੰਨਾ ਹੁੰਦਾ ਸੀ ਕਿ ਅੱਜ ਕੱਲ ਤੇ ਲੋਕ ਦਰਵਾਜ਼ਾ ਨਹੀਂ ਖੋਲਦੇ ਨਾ ਕਿਸੇ ਵਾਸਤੇ, ਤੇ ਉਸ ਟਾਈਮ ਯਕੀਨ ਕਰੋ ਕਿ ਲੋਕ ਖੁਦ ਹੱਸ ਕੇ ਆਪ ਕਹਿੰਦੇ ਸਨ ਕਿ ਆ ਜਾਓ ਸਾਡੇ ਘਰ ਦੇਖ ਲਓ, ਤੇ ਯਕੀਨ ਕਰੋ
1: ਦਰਵਾਜ਼ੇ ਬੰਦ ਹੀ ਨਹੀਂ ਹੁੰਦੇ ਸਨ, ਦਰਵਾਜ਼ੇ ਹਰ ਵੇਲੇ ਖੁੱਲੇ ਰਹਿ, ਪਰਦਾ ਲਗਾ ਹੁੰਦਾ ਸੀ ਦਰਵਾਜ਼ੇ ਅੱਗੇ, ਦਰਵਾਜ਼ੇ ਮੈਂ ਨਹੀਂ ਦੇਖੇ ਸੀ ਕਿ ਡੋੜੀ ਦਰਵਾਜ਼ੇ ਬੰਦ ਹੋ,
4: ਦਰਵਾਜ਼ੇ ਖੁੱਲੇ ਹੁੰਦੇ ਸਨ, ਜਿਹੜੇ ਮਰਜ਼ੀ ਘਰ ਵੜ ਜਾਣਾ, ਇੰਨਾ ਕਿ ਉਦੋਂ ਉਸ ਦੌਰ ਚ ਹੁੰਦਾ ਸੀ ਕਿ ਜਿਹੜੇ ਮਰਜ਼ੀ ਘਰ ਵੜ ਜਾਓ
1: ਚੋਰੀ
4: ਤੇ ਹਰ ਇੱਕ ਨੇ ਪਿਆਰ ਮੁਹੱਬਤ ਨਾਲ ਬੁਲਾਣਾ, ਬੇਟਾ ਆ ਜਾ, ਠੀਕ ਹੈ, ਖਿਲਾਣਾ ਪਿਲਾਣਾ, ਇਹ ਸਾਰੀਆਂ ਚੀਜ਼ਾਂ, ਬੜਾ ਪਿਆਰ
1: ਬਿਲਕੁਲ
4: ਮੁਹੱਬਤ, ਫਿਰ ਫੈਮਲੀਆਂ ਦਾ ਵੀ ਆਪਸ ਇੰਨਾ ਪਿਆਰ ਮੁਹੱਬਤ, ਜੁਆਇੰਟ ਸਿਸਟਮ ਜਿਹੜਾ ਸਾਡਾ ਪਾਕਿਸਤਾਨ ਦਾ ਜੁਆਇੰਟ ਸਿਸਟਮ, ਉਹ ਇੰਨਾ ਕੁ ਉਸ ਟਾਈਮ ਜ਼ਿਆਦਾ ਮਕਬੂਲ ਹੁੰਦਾ ਸੀ ਕਿ ਇਕੱਠੇ ਰਹਿੰਦੇ ਸਨ, ਪਿਆਰ ਮੁਹੱਬਤ ਆਪਸ ਵਿੱਚ, ਕੋਈ ਗੱਲਾਂ ਨਹੀਂ। ਤੇ ਹੁਣ ਤੇ ਮਾਹੌਲ ਹੀ ਸਾਰਾ ਅਜੀਬ ਹੋ ਗਿਆ ਕਿ ਡਰਾਮੇ ਦਾ ਜਿਹੜਾ ਟਾਈਮ ਦੇ ਉੱਤੇ ਸਾਰੇ ਮਹੱਲੇ ਨੇ ਇਕੱਠੇ ਹੋ ਜਾਣਾ, ਜਿੱਥੇ ਟੀਵੀ ਲੱਗਿਆ ਉੱਥੇ ਹੀ ਸਾਰਿਆਂ ਨੇ ਬੈਠਣਾ, ਪੂਰਾ ਡਰਾਮਾ ਦੇਖਣਾ ਔਰ ਸਾਰਿਆਂ ਨੇ ਇੰਜੋਏ ਕਰਨਾ। ਤੇ ਹੁਣ ਤੇ ਜਿਸ ਤਰ੍ਹਾਂ ਮੇਰਾ ਖਿਆਲ ਹੈ ਫੈਸਿਲਿਟੀਆਂ ਇਨਸਾਨ ਨੂੰ ਆ ਗਈਆਂ ਨੇ, ਉਸੇ ਤਰ੍ਹਾਂ ਜਿਹੜੇ ਨੇ ਉਹ ਲੋਕਾਂ ਦੇ ਆਪਸ ਵਿੱਚ ਪਿਆਰ ਮੁਹੱਬਤ ਵੀ ਖਤਮ ਹੋ ਗਏ ਨੇ ਬੇਸਿਕਲੀ ਜਿਹੜੀਆਂ।
1: ਕਿ ਅੱਜ ਅਨਸੇਫ ਵੀ ਬਹੁਤ ਜ਼ਿਆਦਾ ਹੋ ਗਿਆ, ਜਿੰਨੀਆਂ ਜਿੰਨੀਆਂ ਇਮਾਰਤਾਂ ਵੱਡੀਆਂ ਹੋ ਗਈਆਂ ਨੇ, ਪਹਿਲੇ ਸਿੰਗਲ ਸਟੋਰੀ ਜਾਂ ਡਬਲ ਸਟੋਰੀ, ਕਿੱਥੇ ਸਿੰਗਲ ਸਟੋਰੀ ਘਰ ਸਨ, ਡਬਲ ਕਿੱਥੇ ਕੋਈ ਉੱਤੇ ਕਮਰਾ ਬਣਿਆ ਹੁੰਦਾ ਸੀ ਕੋਠੇ ਤੇ, ਕਿ ਚਲੋ ਕਿਸੇ ਨੇ ਛੱਤ ਤੇ ਕਮਰਾ ਵੀ ਬਣਾਇਆ ਸੀ ਇੱਕ, ਲੇਕਿਨ ਇਹ ਕਿ ਹੁਣ ਕਿਰਾਏਦਾਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਅਨਸੇਫ ਹੋ ਗਈ ਜਗ੍ਹਾ, ਕਿਉਂਕਿ ਸਾਨੂੰ ਅਕਸਰ ਪਤਾ ਨੀ ਕਿਹੜਾ ਬੰਦਾ ਕਿੱਥੋਂ ਆਇਆ। ਪਹਿਲੇ ਤੇ ਹਰ ਬੰਦਾ ਜਾਣਦਾ ਸੀ, ਦਾਦੇ ਪੜਦਾਦੇ ਤੱਕ ਨੂੰ ਜਾਣਦਾ ਸੀ ਨਾਲ ਵਾਲੇ ਘਰ ਚ ਕੌਣ ਰਹਿੰਦਾ, ਅਗਲੇ ਘਰ ਲੋਕ 25-25 ਸਾਲ ਦੇ ਵਾਕਫ ਹੁੰਦੇ ਸਨ, ਇਤਬਾਰ ਦਾ ਜ਼ਮਾਨਾ ਸੀ। ਅੱਜ ਤੇ ਨਾਲ ਵਾਲੇ ਘਰ ਦਾ ਪਤਾ ਹੀ ਨੀ, ਗਲੀਆਂ ਮਹੱਲੇ ਚ ਤੁਹਾਨੂੰ ਨਹੀਂ ਪਤਾ ਕਿ ਕਿਰਾਏਦਾਰ ਕਿੱਥੋਂ ਆਇਆ। ਅਸੀਂ ਬਿਲੀਵ ਨਹੀਂ ਕਰ ਸਕਦੇ, ਅਸੀਂ ਟਰੱਸਟ ਨਹੀਂ ਕਰ ਸਕਦੇ ਇੱਕ ਦੂਸਰੇ ਦੇ ਉੱਤੇ, ਅਸੀਂ ਕਿਸੇ ਦੇ ਹੱਥ ਦੀ ਪੀਤੀ ਚੀਜ਼ ਨਹੀਂ ਖਾ ਸਕਦੇ। ਪਹਿਲੇ ਤੁਹਾਨੂੰ ਯਾਦ ਹੈ ਤੁਹਾਡੀ ਵਾਰੀ ਵੀ ਹੁੰਦਾ ਸੀ, ਬੇ ਕੁੜੀਓ ਮੁੰਡਿਓ ਆ ਜਾਓ ਵੰਡੀ ਦੇ ਛੋਲੇ ਲੈ
4: ਜਾਓ, ਉਹ ਤੇ ਬਹੁਤ ਜ਼ਿਆਦਾ ਨਾ, ਉਹ ਤੇ ਯਕੀਨ ਕਰੋ ਕਿ ਲੋਕ ਬਹਾਨੇ ਦੇ ਨਾਲ, ਇੱਕ ਬਹਾਨਾ ਲੋਕਾਂ ਨੂੰ ਚਾਹੀਦਾ ਹੁੰਦਾ ਸੀ ਕਿ ਅਸੀਂ ਚੀਜ਼ ਵੰਡੀਏ। ਅਸੀਂ ਯਾਨੀ ਬੱਚੇ ਖਾਸ ਤੌਰ ਤੇ ਬੱਚਿਆਂ ਦਾ ਇਹ ਜਿਹੜਾ ਇਹ ਬੜਾ ਇਹਦੇ ਵਿੱਚ ਸਾਨੂੰ ਇੱਕ ਬੜੀ ਖੁਸ਼ੀ ਮਿਲਦੀ ਸੀ ਕਿ ਫਲਾਣੇ ਘਰ ਚ ਚੀਜ਼ ਵੰਡੀ ਜਾ ਰਹੀ ਹੈ, ਫਿਰ ਸਾਡੇ ਘਰ ਚੀਜ਼ ਵੰਡੀ ਜਾ ਰਹੀ ਹੈ, ਤੇ ਅਸੀਂ ਦਰਵਾਜ਼ੇ ਚ ਖੜੇ ਹੋ ਕੇ ਜਨਾਬ ਆਵਾਜ਼ਾਂ ਦੇਣੀਆਂ, ਬੱਚਿਆਂ ਨੂੰ ਇਕੱਠਾ ਕਰਨਾ, ਫਿਰ ਕਿਸੇ ਵੱਲ ਹੋ ਰਹੀ ਹੈ, ਯਾਨੀ ਕਿ ਹਰ ਹਰ ਮਹੱਲੇ ਦੇ ਵਿੱਚ ਮੇਰੇ ਨਾਲ ਹਰ ਦੂਸਰੇ ਤੀਸਰੇ ਦਿਨ ਜਿਹੜਾ ਨਾ ਕਿਸੇ ਦੇ ਘਰ ਦੇ ਵਿੱਚ ਕੋਈ ਨਾ ਕੋਈ ਚੀਜ਼ ਜ਼ਰੂਰ ਵੰਡੀ ਜਾਂਦੀ ਸੀ। ਖਾਸ ਤੌਰ ਤੇ ਫਿਰ ਮੁਹਰਮਾਂ ਦੇ ਦਿਨ ਆਨੇ, ਮਿਲਾਦੁਨ ਨਬੀ ਦੇ ਦਿਨ ਆਨੇ, ਇਹਨਾਂ ਦੇ ਤੇ ਫਿਰ ਰੋਜ਼ਾਨਾ ਹੀ ਮਾਮੂਲ ਹੁੰਦਾ ਸੀ ਕਿਸੇ ਨਾ ਕਿਸੇ ਘਰ ਦੇ।
0: ਉਦੋਂ ਨਾ ਮਹਿੰਗੀਆਂ ਮਠਿਆਈਆਂ ਵਗੈਰਾ, ਰਸਗੁੱਲੇ ਤੇ ਗੁਲਾਬ ਜਾਮਨ ਨਹੀਂ ਸਨ, ਉਦੋਂ ਪਤਾਸ਼ੇ ਹੁੰਦੇ ਸਨ, ਮਖਾਣੇ ਹੁੰਦੇ ਸਨ,
4: ਨਮਕ ਪਾਏ, ਠੀਕ ਹੈ
0: ਜੀ, ਨਮਕ ਪਾਰੇ ਤੋਂ
4: ਬੜਾ ਹੀ, ਅਗਰ ਬੜਾ ਹੀ ਖੁਸ਼ੀ ਦਾ, ਹਾਂਜੀ ਬੜਾ ਹੀ ਕੋਈ ਖੁਸ਼ੀ ਦਾ ਅਗਰ ਮੌਕਾ ਹੁੰਦਾ ਸੀ ਨਾ, ਬੜਾ ਹੀ ਬਹੁਤ ਜ਼ਿਆਦਾ, ਅਗਰ ਕੋਈ ਸ਼ਾਦੀ ਕਿਸੇ ਦੀ ਹੋਣੀ ਤੇ ਬਹੁਤ ਹੀ ਜ਼ਿਆਦਾ, ਅਗਰ ਕੋਈ ਮਿਠਾਈ ਬਣਨੀ ਤੇ ਉਹ ਲੱਡੂ ਬਣਨੇ, लोग अपने घर हलवाई घर आके बह के उसे घर बनाना जलेबी कडनी जलेबी भी घर कडनी इस तरह का माहौल दुकाना तो जाके नहीं लिया जाता खुद अपने घर बैठ के उथे कढवाया जाता सी खीरा बनिया
1: ਇਹਦੇ ਘਰ ਦੀ ਜਨਾਨੀਆਂ ਜਿਹੜੀਆਂ ਨੇ ਉਹ ਸ਼ਾਇਦ ਨਕੰਮੀਆਂ ਨੇ ਸੁਚੱਚੀਆਂ ਨਹੀਂ ਨੇ ਤੇ ਤਾਂ ਇਹਨਾਂ ਦੇ ਘਰ ਬਾਹਰ ਬਾਹਰੋਂ ਖਾਣਾ ਆ ਰਿਹਾ ਲੋਕ ਨਾ ਅੱਛਾ ਨਹੀਂ ਸਮਝਦੇ ਸਨ ਅੱਜ ਤੇ ਫੈਸ਼ਨ ਬਣ ਗਿਆ ਨਾ ਕਿ ਬਾਹਰ ਮੇਰਾ ਖਿਆਲ ਹੈ ਮੁਸ਼ਕਲ ਨਾਲ ਹੀ ਘਰ ਹਾਂਡੀ ਰੋਟੀ ਹੁੰਦੀ ਹੈ ਬਾਕੀ ਤੇ ਜ਼ਿਆਦਾਤਰ ਆਰਡਰ ਹੋ ਜਾਂਦਾ ਸਾਰਾ ਕੁਝ ਇਹ ਪਹਿਲੇ ਨਹੀਂ ਸੀ ਫਰਕ ਜਿਹੜਾ ਆਇਆ
4: मैं तुहानू यह रिक्वेस्ट करांगा कि तुसी ये प्रोग्राम बंदिया दा रखने की बजाय ना ज्यादा औरतां दा रखा करो ताकि उन्हां नू माहौल ने ना जिहड़ियां चीजां ये परवान चढ़दियां ने औरतां तो
1: घर बिल्कुल बिल्कुल बच्चे खुश होंगे फील करते हैं चलो ठीक है कोई गल नहीं चलो यार अच्छा मैं बाहर जा रहा हूँ दो दो तीन तीन घंटे लैंड च लग के हलवा पूरी लै रहे ने या कचोरी लै रहे ने या सिरी पाए लैन गए ने मैं खुद देखिया है कि तुहानू भी पता होगा लोहरी च भी ने पिंडी च भी कई जगह से अली भाई भी जानते हो गए राजा साहब जिथे चार चार घंटे लैंड च लग के हूं तो बाकायदा रमजान दात राती ईशा तरह भी पढ़े ना पढ़े वो जाके लैंड से लगेगा करतारपुर दी आगे नवे मल्ले दी ते उथे जाके इथे जी असी लेके आने ने पावे ते ओ फिर इफ्तारी ना सहरी वेले वेला आंदा टाइम आंदा उहनां दा ते उहनां ने कोई इबादत नहीं कोई कुछ नहीं ते मर्द खुशी नाल क्यों जांदे ने मर्दां ना ओ कहण जी घर पकाना ते ठीक है पैसे दे देना वा जाओ आपे जाके लियाओ
3: रात ही सारी मर जांदे ने
1: मन सब जाते ने पता नहीं उन्होंने गपशप की जगह मिल जाती है एक टॉकिंग पॉइंट मिल जाता है कि उत्थे जाके तो मैं इंजॉय करांगा बैठ के गपशप लावांगा लेकिन मर्द ना जान ते औरतां पहले भी ते पावे घर पकदे सन हलीम ते नाल खदियां खदा शदा सब कुछ घर पकदा सी बड़ा मजेदार लेकिन तुसीं ये दसो कि तुहाडी अम्मी जी सवेरे नाश्ते वेले की बनांदे सन ज्यादातर शौक नाल
4: देखो साडे घर दे विच ना ते बड़ा वल साहब जिहड़े ना ओह माशाल्लाह उहनां दा बड़ा एक असर रसूख हुंदा सी घर दे विच उहनां दी ज्यादा चलदी सी ओह इस अच्छा साडे घर हैगा तुसीं सर्दी गर्मी होवे ना ते उहनां ने वल साहब इन्ने शौकीन सन अल्लाह उहनां नूं जन्नत च जगह दे ओह लस्सी साडे घर बनदी हुंदी सी ओह सुबह उठ के ना असीं जनाब उहनां ने ना दस्सी उहनां ने कहा जी लस्सी पीओ सर्दी गर्मी ओह चाहे नहीं सी बनन दिंदे ओह कहिंदे सी नहीं जी दही लस्सी नहीं पीनी ते दही खाओ फिर असी वो अपना कदी वो बन मिलते सन उस टाइम डबल रोटी तो बहुत घट इस्तेमाल होंगी सी बन मिलते सन बन और लस्सी दे विच डबो के खाने ठीक है कुलचे मंगवा लेने तीरा ने वह लस्सी दे नाल नाश्ता उन्हों का करना ना दही दे नाल उन्हों का करना यह साडा ज्यादातर जिहड़ा होंदा सी
1: हलवा पूरी नान चने दा या सीरी पाए दा कल्चर नहीं शुरू होया सी तुसी धर्मपुरे दे इलाके दी गल कर रहे हो ना जिथे तुहाडा 10-12 साल दा बचपन गुजरिया
4: ए होया लेकिन बाद चो ए चीजा ज्यादातर ज्यादा 80 तो बाद चो
1: अच्छा
4: बाहर दा जिहड़ा ज्यादातर नाश्ता चलता तो उदो भी सी लेकिन लोगों के
0: बीच रिवाज नवे तो पहले पहले बहुत कम सी
1: घट घट स्पेशल मेहमान आ गए ने कोई और इस तरह की गल
4: नहीं हुण ते टोटली लाहौर दे विच हर औरत की ख्वाहिश होंगी है कि घर उन्हें कुछ ना बनाना पवे ते जाओ जी बाहरों लै आओ वो जनाब बाहरों आता है ए तो मेरा ख्याल साडा जिहड़ा कल्चर है ना मैं ये समझना है कि जिहड़ा बड़ा खूबसूरत जिहड़ा साडा कल्चर सी वो साडियां औरतां ने खराब किया है
1: क्योंकि
4: देखो देखो ये कल्चर निकलता घर तो निकलता है लेकिन जेड़ा घरों जेड़ा एक घर का जेड़ा कल्चर सी ना खान बनाने वाला बच्चों का सारा बच्चों इन्ना क मेरे हिसाब ना ना अजकल दौर च असी अपने आप नू देखिए हुण अजकल के बच्चे देखिए सानू किसे टाइम गुस्सा भी आंदा है ਜੈਲਸੀ ਵੀ ਹੁੰਦੀ ਹੈ, ਉਹ ਇਸੇ ਵਾਸਤੇ ਹੁੰਦੀ ਹੈ ਕਿ ਸਾਨੂੰ ਤੇ ਅਗਰ ਅਸੀਂ ਕੋਈ ਚੀਜ਼ ਮੰਗਦੇ ਸੀ ਸਾਨੂੰ ਤੇ ਥੱਪੜ ਪੈਂਦਾ ਸੀ ਅੱਗੋਂ, ਠੀਕ ਹੈ। ਇਹਨਾਂ ਨੂੰ ਤੇ ਪੁੱਛਿਆ ਜਾਂਦਾ ਕਿ ਦੱਸੋ ਤੁਹਾਡੇ ਕੀ ਖਾਓਗੇ ਬੇਟਾ, ਕੀ ਲੈ ਕੇ ਆਈਏ ਤੁਹਾਡੇ ਵਾਸਤੇ,
1: ਬਿਲਕੁਲ ਅੱਜ ਦਾ ਬੱਚਾ ਅਸਮਾਨ ਤੇ
4: ਹੈ।
1: ਬਿਠਾਤਾ ਸੀ,
4: ਤੇ
1: ਬਿਲਕੁਲ
4: ਸਾਨੂੰ
1: ਸਹੀ ਕਹਿ ਰਹੇ ਹੋ,
4: ਜੋ ਮਾਂ ਪਿਓ ਦਿੰਦਾ ਸੀ ਅਸੀਂ ਤੇ ਉਹੀ ਸਬਰ ਸ਼ੁਕਰ ਕਰਕੇ ਉਹੀ ਖਾਈ
1: ਸਾਡੇ
4: ਗਏ,
1: ਕੋਲ ਚੋਇਸ ਨਹੀਂ
4: ਸਾਡੀਆਂ
1: ਸੀ
4: ਕੋਈ
1: ਹੁੰਦੀ ਨਾ,
4: ਗਾਈਡਲਾਈਨ
1: ਨਹੀਂ
4: ਹੁੰਦੀ,
1: ਸਾਡੇ ਕੋਲ
4: ਜੀ
1: ਚੋਇਸ ਨਹੀਂ ਸੀ ਹੁੰਦੀ ਕਿ ਅਸੀਂ
4: ਨਹੀਂ
1: ਹਾਂ
4: ਚੋਇਸ
1: ਦਈਏ ਕਿ ਇਹ ਜਾਂ ਇਹ,
4: ਤੇ
1: ਉਹ ਕਹਿੰਦੇ ਸਨ ਬਸ ਇਹ ਵੇ,
4: ਅੱਜ ਕੱਲ ਦਾ ਤਾਂ ਬੱਚਾ
1: ਸਿਆਣੇ
4: ਕਿਸੇ ਦਾ
1: ਸਫੇਦ
4: ਕਹਿੰਦਾ
1: ਚੁਲਾ
4: ਮਾਂ ਨੂੰ ਇਹ ਨਹੀਂ ਮੈਂ ਖਾਣਾ, ਇਹ ਨਹੀਂ ਖਾਣਾ, ਮੈਨੂੰ ਪੀਜ਼ਾ ਲਿਆ ਕੇ ਦੋ, ਮੈਨੂੰ ਬਰਗਰ ਲਿਆ ਕੇ ਦੋ,
1: ਬਿਲਕੁਲ,
4: ਔਰ ਉਹ ਮਾਂ ਪਿਓ ਪੂਰੀ ਕਰਦਾ ਉਹਨਾਂ ਦੀ ਗੱਲ, ਤੇ ਫਿਰ ਅਗਰ
0: ਬਿਲਕੁਲ
4: ਅਸੀਂ ਅਗਰ ਅਸੀਂ ਉਹਨਾਂ ਦੇ ਮਾਂ ਪਿਓ ਨੂੰ
0: ਗਈ
4: ਕਹੀਏ ਨਾ,
0: ਇਹ ਸਭ ਚੀਜ਼ਾਂ ਨਾਕਸ ਨੇ, ਕੋਈ ਵੀ ਇਹਦੇ ਵਿੱਚ ਚੀਜ਼ ਜਿਹੜੀ ਉਹ ਬੱਚੇ ਦੇ ਜਾਂ ਵੱਡੇ ਦੇ ਸਿਹਤ ਵਾਸਤੇ ਠੀਕ ਕੋਈ ਵੀ ਨਹੀਂ ਹੈ।
1: ਲੇਕਿਨ ਸਾਡੇ ਕੀ ਨਾਕਸ ਕਰੀ ਮਾਂ

0: ਫਿਰ ਖਾਂਬੇ ਤੇ ਅਸੀਂ ਹੁਣੇ ਗੱਲ ਕਰ ਲਈ ਸੀ ਕਿ ਖਾਂਬੇ ਸਾਰੇ ਘਰ ਬਣਦੇ ਸਨ, ਸ਼ਰਬਤ ਬਣਦੇ ਸਨ ਘਰ ਵਿੱਚ, ਅਚਾਰ ਮੁਰੱਬੇ ਘਰ ਪੈਂਦੇ ਸਨ, ਕੱਪੜੇ ਘਰ ਧੁਲਦੇ ਸਨ, ਸਾਬਣ ਘਰ ਬਣਾਇਆ ਜਾਂਦਾ ਸੀ। ਮੈਨੂੰ ਯਾਦ ਚੰਗੀ ਤਰ੍ਹਾਂ, ਉਹ ਕੜਾਈ ਵਿੱਚ ਸਾਬਣ ਬਣਾ ਕੇ ਉਹ ਕੱਪੜਾ
1: ਬਣਾ ਕੇ
0: ਲਿਸ਼ਕਦਾ ਸੀ ਦੇ ਨਾਲ,
1: ਹਾਂ,
0: ਤੇ ਉਹ
1: ਕਈ
0: ਘਰ ਤਿਆਰ
1: ਪਿੰਡਾਂ
0: ਹੁੰਦਾ ਸੀ,
1: ਘਰ
2: ਸਰਦੀ
1: ਦਾ
2: ਹੁੰਦਾ
1: ਅਸੀਂ ਦੇ ਦੇ
0: ਤਿਆਰ
1: ਸਰਦੀ ਦਾ
2: ਰਹਿੰਦਾ
1: ਬਣਦਾ
2: ਸੀ,
0: ਹੈ ਨਾ,
2: ਅਚਾਰ ਘਰ ਬਣਾਉਂਦੇ ਸਨ ਸਾਡੇ।
0: ਬਿਲਕੁਲ ਬਿਲਕੁਲ, ਸਕੁਆਸ਼ ਬਣਦਾ ਸੀ, ਸਕੰਜਬੀਨ ਬਣਦੀ ਸੀ, ਮੁਰੱਬੇ ਬਣਦੇ ਸਨ ਹਰ ਸਾਲ ਸਰਦੀ ਦੇ ਉੱਤੇ। ਸਾਡੀਆਂ ਮਾਵਾਂ ਉਸ ਟਾਈਮ ਵਿੱਚ ਜਦੋਂ ਅਸੀਂ 10-12 ਸਾਲ ਦੇ ਸਾਂ, ਤੁਸੀਂ ਵੀ, ਤੁਹਾਡੀ ਅੰਮੀ ਵੀ ਬਣਾਉਂਦੇ ਹੋਣਗੇ ਦਾਲਾਂ ਦੇ ਹਲਵੇ, ਪਿੰਨੀਆਂ ਨਾਲ ਜਨਾਬ ਬਹੁਤ ਸਾਰੇ ਲੱਡੂ, ਇਹ ਚੀਜ਼ਾਂ ਹਰ ਸਾਲ ਇੱਕ ਵੱਡਾ ਨਸਰ ਬਣਾ ਕੇ ਰੱਖਿਆ ਜਾਂਦਾ ਸੀ ਕਿ ਹੁਣ ਸਰਦੀ ਦੇ ਸੀਜ਼ਨ ਵਿੱਚ ਰਾਤੀ ਸੋਣੇ ਲਈ ਇੱਕ ਦੋ ਚੀਜ਼ਾਂ
2: ਬਣਦੀ ਸੀ,
0: ਪੰਜੀਰੀ ਬਣਦੀ ਸੀ, ਹੈ ਨਾ,
2: ਮੇਰੇ ਦਾਦਾ
0: ਇੱਕ
2: ਜਗ੍ਹਾ ਦੇ ਉਹ ਪੰਜੀਰੀ ਬਣਾ ਕੇ ਇੰਨੀ ਉਹ ਸਰਦੀਆਂ ਵਾਸਤੇ ਰੱਖ ਲੈਂਦੇ ਹੁੰਦੇ ਸਨ, ਤੇ ਮੈਨੂੰ ਯਾਦ ਹੈ ਉਹਨਾਂ ਨੇ ਉਹ ਰੋਜ਼ਾਨਾ ਉਹਨਾਂ ਨੇ ਆਪਣੇ ਵਾਸਤੇ ਬਣਾਈ ਹੁੰਦੀ ਸੀ, ਉਹਨਾਂ ਨੇ ਰੋਜ਼ਾਨਾ ਜਾ ਕੇ ਨਾ ਉਹ ਡੱਬਾ ਖੋਲਣਾ ਤੇ ਇਹਨਾਂ ਇੰਨੀ ਕੁ ਉਹਨਾਂ ਨੇ ਆਪਣੇ ਵਾਸਤੇ ਕੱਢੀ। ਤੇ ਇੱਕ ਦਿਨ ਨਾ ਮੈਨੂੰ ਅੱਜ ਵੀ ਯਾਦ ਹੈ, ਮੈਂ ਕਰੀਬ ਖੇਡ ਰਿਹਾ ਸਾਂ ਤੇ ਮੈਨੂੰ ਉਹਨਾਂ ਨੇ ਆਵਾਜ਼ ਦਿੱਤੀ ਇੱਧਰ ਆ, ਮੈਂ ਨੀ ਸੀ ਕਦੀ ਚੁੱਕੀ, ਮੈਨੂੰ ਆਵਾਜ਼ ਦੇ ਕੇ ਨਾ, ਮੇਰੇ ਹਾਲ ਮੇਰੀ ਉਮਰ 6 ਸਾਲ ਦਾ, 5-6 ਸਾਲ ਦਾ ਮੈਂ ਹੋਵਾਂਗਾ, ਮੈਨੂੰ ਉਹਨਾਂ ਨੇ ਆਵਾਜ਼ ਦੇ ਕੇ ਨਾ, ਤੇ ਮੈਨੂੰ ਉਹਨਾਂ ਨੇ ਥੋੜੀ ਦਿੱਤੀ, ਮੈਨੂੰ ਬੜੀ ਟੇਸਟੀ ਲੱਗੀ ਉਹ। ਮੈਂ ਰੋਜ਼ ਹੀ ਉਹਨਾਂ ਦਾ ਦੇਖਾਂ, ਮੈਨੂੰ ਪਤਾ ਲੱਗ ਗਿਆ ਇਹਨਾਂ ਦਾ ਟਾਈਮ ਦਾ ਪਤਾ ਲੱਗ ਗਿਆ, ਜਿਹੜੇ ਟਾਈਮ ਦੇ ਉੱਤੇ ਉਹਨਾਂ ਨੇ ਜਾ ਕੇ ਉਹ ਖੋਲਣੀ ਹੈ ਨਾ, ਤੇ ਮੈਂ ਉੱਥੇ, ਹਾਲਾਂਕਿ ਹੋਰ ਵੀ ਕਜ਼ਨ ਵਗੈਰਾ ਸਾਰੇ ਹੁੰਦੇ ਸਨ, ਲੇਕਿਨ ਮੈਂ ਰੋਜ਼ ਉਹਨਾਂ ਕੋਲ ਪਹੁੰਚ ਜਾਣਾ, ਉਹਨਾਂ ਨੇ ਰੋਜ਼ ਮੈਨੂੰ ਦੇਣੀ, ਮੇਰੀ ਤੇ ਰੋਜ਼ ਹੀ ਉਹ ਜਾਣ ਲੱਗ ਗਈ,
0: ਆਦਤ ਬਣ ਗਈ ਨਾ, ਆਦਤ ਬਣ ਗਈ ਕਿ ਮੈਨੂੰ ਬੜਾ ਮਜ਼ਾ ਆਇਆ।
3: ਦੇਖੋ ਜੀ, ਦਾਦਾ ਤੇ ਬਾਦਸ਼ਾਹ ਹੁੰਦੇ ਸਨ ਉਸ ਵਕਤ ਦੇ।
0: ਸਹੀ ਗੱਲ ਹੈ, ਸਹੀ ਗੱਲ ਹੈ। ਅੱਛਾ ਇਹ ਦੱਸੋ ਕਿ ਉਸ ਵੇਲੇ ਫਿਰ ਜਦੋਂ ਨਾਸ਼ਤੇ ਵੇਲੇ ਕੀ ਲੈ ਕੇ ਕੀ ਜਾਂਦੇ ਸੋ ਨਾਲ ਸਕੂਲ, ਟਿਫਨ ਕੀ ਲੈ ਕੇ ਜਾਂਦੇ ਸੋ, ਤੇ ਸਕੂਲ ਕਿੰਨੀ ਦੂਰ ਸੀ ਤੁਹਾਡਾ?
2: ਨਹੀਂ, ਸਕੂਲ ਜ਼ਿਆਦਾ ਦੂਰ ਨਹੀਂ ਸੀਗਾ, ਤੋ ਜ਼ਾਹਰੀ ਉਦੋਂ ਤੇ ਤੁਹਾਨੂੰ ਪਤਾ ਸੁਬਹ ਨਾਸ਼ਤਾ ਕਰਕੇ ਜਾਈਦਾ ਸੀ, ਤੇ ਨਾਲ ਕੋਈ 4 ਅਨੇ 8 ਅਨੇ ਨਾਲ ਲੈ ਜਾਣੇ ਉੱਥੇ, ਫਿਰ ਛੁੱਟੀ ਦੇ ਟਾਈਮ ਉੱਥੋਂ ਕੋਈ ਆਲੂ ਚਾਟ ਇਹ ਚੀਜ਼ਾਂ ਤੁਹਾਨੂੰ ਮਿਲਦੀਆਂ ਸੀ। ਉਹ ਚਨੇ ਚਨੇ ਕਾਲੇ ਹੁੰਦੇ ਸਨ, ਉਹ ਉਬਲੇ ਹੋਏ, ਉਹਨਾਂ ਦੇ ਉੱਤੇ ਉਹਨਾਂ ਨੇ ਮਸਾਲਾ ਨਮਕ ਸ਼ਮਕ ਪਾ ਕੇ ਦੇ ਦੇਣਾ, ਉਹ ਖਾ ਲੈਣੇ, ਆਲੂ ਚਾਟ ਖਾ ਲੈਣੀ, ਉਹ ਕੋਈ ਨਾ ਕੋਈ ਚੀਜ਼ ਉੱਥੇ ਜਿਹੜੀ ਨਾ।
4: ਅੱਛਾ ਜੀ, ਚੌਦਾਂ ਪ੍ਰੋਗਰਾਮ ਦੇ ਵਿੱਚ ਇਹ ਸਵਾਲ ਐਸਾ ਕਿ ਇੱਕ ਬੰਦੇ ਨੇ ਵੀ ਨਹੀਂ ਕਿਹਾ ਕਿ ਅਸੀਂ ਲੈ ਕੇ ਜਾਂਦੇ ਸਾਂ, ਉਦੋਂ ਬਿਲਕੁਲ ਹੀ ਰਿਵਾਜ ਟਿਫਨ ਦਾ ਨਹੀਂ ਸੀ, ਔਰ ਬੱਚੇ ਕੋਈ ਵੀ ਨਹੀਂ ਟਿਫਨ ਲੈ ਕੇ ਜਾਂਦੇ, 4 ਆਨੇ ਮਿਲਦੇ ਸਨ ਜਾਂ 8 ਆਨੇ, ਉੱਥੇ ਮਾਲਟੇ ਖਾਣੇ ਨੇ ਜਾਂ ਆਲੂ ਚਾਟ ਜਾਂ ਜੋ ਵੀ ਖਾਣੇ ਉਹ ਵੀ ਕਰਨਾ ਬਸ। ਜੀ
0: ਬਿਲਕੁਲ,
2: ਬੱਚੇ ਜਿਹੜੇ ਨਾ ਉਹ ਸਕੂਲਾਂ ਚ ਤੁਹਾਨੂੰ ਪਤਾ ਉਸ ਉਮਰ ਚ, ਛੋਟੀ ਉਮਰ ਚ ਜ਼ਿਆਦਾ ਨਾ ਇਹ ਖੱਟੀਆਂ ਮਿੱਠੀਆਂ ਚੀਜ਼ਾਂ ਨੂੰ ਜ਼ਿਆਦਾ ਇਸਤੇਮਾਲ ਕਰਨਾ। ਅੱਛਾ, ਚੀਜ਼ਾਂ ਵੀ ਅਸੀਂ ਉਹ ਇਸਤੇਮਾਲ ਕਰਨੀਆਂ ਜਿਹਨਾਂ ਨਾਲ ਗਲੇ ਖਰਾਬ ਹੋਣੇ ਨੇ, ਹਾਲਾਂਕਿ ਘਰ ਵਾਲਿਆਂ ਨੇ ਮਨਾ ਕਰਨਾ।
3: ਪਿੰਡਾਂ ਦੀ ਖੁਰਾਕ ਸੀ, ਬਰਫ਼ ਰਗੜ ਕੇ 2 ਆਨੇ ਦੇ ਗੋਲੇ,
0: ਬਰਫ਼ ਦਾ ਗੋਲਾ ਰਗੜ ਕੇ
2: ਤੁਹਾਡੀਆਂ,
0: ਗੋਲ ਗੋਲ ਲੱਡੂ ਦੀ ਤਰ੍ਹਾਂ ਦੀ ਆਈਸਕ੍ਰੀਮ ਵੀ ਹੁੰਦੀ ਸੀ, ਪਤਾ ਨੀ ਤੁਸੀਂ ਕੀ ਕਹਿੰਦੇ ਹੋਗੇ, ਹੈ ਨਾ, ਉਹ
3: ਮਾਡਰਨ ਆਈਸਕ੍ਰੀਮ ਹੈ।
0: ਨਹੀਂ ਨਹੀਂ ਨਹੀਂ ਅਲੀ ਭਾਈ, ਆਈਸਕ੍ਰੀਮ ਉਹਦੀ ਅੱਗੇ ਕੋਈ ਚੀਜ਼ ਨਹੀਂ ਹੈ, ਮੈਂ ਕਹਿੰਦੀ
2: ਹਾਂ ਉਹ ਇੱਕ ਡਿਫਰੈਂਟ
3: ਉਹਨੂੰ ਕੁਲਫਾ ਕਹਿੰਦੇ ਸਨ, ਕੁਲਫਾ
2: ਕਹਿੰਦੇ ਸਨ, ਡੰਬੋਕੇ ਵੀ ਦਿੰਦੇ ਸਨ,
0: ਵੀ ਕਹਿੰਦੇ ਇੱਕ ਗੋਲ ਗੋਲ ਹੁੰਦਾ ਸੀ, ਗੋਲ ਗੋਲ ਜਿਹਾ ਮਟਕਾ ਹੁੰਦਾ ਸੀ, ਉਹਦੇ ਵਿੱਚ
3: ਕੁਲਫਾ ਕਹਿੰਦੇ ਸਨ, ਕੁਲਫਾ
2: ਕਹਿੰਦੇ ਸਨ,
0: ਗੋਲ ਗੋਲ ਜਿਹਾ ਅੱਗੇ ਲਗਾ ਹੁੰਦਾ ਸੀ।
2: ਅੱਛਾ, ਉਹ ਇੱਕ ਹੁੰਦਾ ਸੀ
4: ਆਪਣਾ, ਹੁੰਦਾ ਸੀ ਤੇ ਸੇਮੀਆਂ ਹੁੰਦੀਆਂ ਸਨ,
2: ਫਲੂਦਾ,
4: ਫਲੂਦੇ ਦੀਆਂ ਸੇਮੀਆਂ,
0: ਉਹ ਹੋਰ ਚੀਜ਼ ਹੈ, ਤੁਸੀਂ ਦੱਸੋ ਸ਼ਾਇਦ ਭਾਈ ਕਦੇ ਖਾਦਾ ਜੀ ਇਸ ਤਰ੍ਹਾਂ ਦਾ, ਗੋਲ ਗੋਲ ਜਿਹਾ ਬਣਿਆ ਹੁੰਦਾ ਸੀ, ਖੋਏ ਦਾ ਇੱਕ ਲੱਡੂ ਟਾਈਪ ਦਾ ਹੁੰਦਾ ਸੀ, ਉਹ ਮਟਕੇ ਵਿੱਚੋਂ ਕੱਢਦਾ ਸੀ, ਠੰਡਾ ਠੰਡਾ ਆਈਸਕ੍ਰੀਮ ਦੀ ਤਰ੍ਹਾਂ, ਨਾਲ ਤੀਲਾ ਲਗਾ ਹੁੰਦਾ ਸੀ, ਤੇ ਮੈਨੂੰ ਅੱਜ ਵੀ, ਮੈਂ ਕਦੀ ਜਾਣੀ ਨਾ ਪਿੰਡੀ ਤੇ ਮੈਂ ਲੱਭਦੀ ਹਾਂ ਕਿ ਮੈਨੂੰ ਕਿੱਥੇ ਮਿਲੇ, ਲੇਕਿਨ ਮੈਂ ਉਹ ਚੀਜ਼ ਦੁਬਾਰਾ ਨਹੀਂ ਦੇਖੀ, ਅੱਲਾ ਜਾਣੇ ਖਤਮ
2: ਖਾਧੀਆਂ ਨੇ, ਉਹ ਕੁਲਫੀਆਂ ਖੋਏ ਚ ਅਸਾਂ
0: ਹੁੰਦੀਆਂ ਨੇ, ਹਾਂ ਕੁਲਫੀਆਂ ਹੁੰਦੀਆਂ ਨੇ, ਬਿਲਕੁਲ ਬਿਲਕੁਲ, ਟੂਟੀ ਫਰੂਟੀ ਦੇ ਬਾਅਦ ਚੋ ਆਈ,
2: ਖੱਟੀਆਂ ਚੀਜ਼ਾਂ ਦਾ ਇੰਨਾ ਸ਼ੌਕ ਹੁੰਦਾ ਸੀ ਕਿ ਉਹ ਗਰਮੀਆਂ ਆਣੀਆਂ ਤੇ ਜਿਸ ਤਰ੍ਹਾਂ ਅੰਬ ਦਾ ਮੌਸਮ ਆਉਣਾ, ਤੇ ਸਾਡੇ ਘਰਾਂ ਦੇ ਕਰੀਬ ਨਾ 1-2 ਕੋਠੀਆਂ ਸਨ ਕਾਫੀ ਪਰੇ ਨਾ, ਉਹਨਾਂ ਦੇ ਵਿੱਚ ਅੰਬਾਂ ਦੇ ਲੱਗੇ ਸੀ ਦਰਖਤ, ਉੱਥੇ ਸਾਨੂੰ ਪਤਾ ਲੱਗ ਜਾਣਾ ਕਿ ਅੰਬੀਆਂ ਲੱਗੀਆਂ ਨੇ। ਦੁਪਹਿਰ ਦਾ ਟਾਈਮ ਹੋਣਾ, ਸੁੱਤੇ ਹੋਣਾ ਸਾਰਿਆਂ ਨੇ, ਤੇ ਘਰ ਵਾਲਦਾ ਨੇ ਵੀ, ਘਰ ਦੇ ਵੀ ਸੁੱਤੇ ਨੇ, ਤੇ ਅਸੀਂ ਬੱਚਿਆਂ ਨੇ ਪਹਿਲੇ ਪਲਾਨ ਕੀਤਾ ਹੋਣਾ ਚੁੱਪ ਕਰਕੇ ਜਾਣਾ, ਤੇ ਉਹ ਜਾ ਕੇ ਨਾ ਵੱਟੇ ਮਾਰ ਕੇ ਅੰਬੀਆਂ ਤੋੜਨੀਆਂ, ਫਿਰ ਉਹ ਅੰਬੀਆਂ ਨੂੰ ਲੈ ਕੇ ਉਹਨਾਂ ਦੇ ਉੱਤੇ ਮਸਾਲਾ ਲਾਉਣਾ, ਮਸਾਲਾ ਨਾਲ ਕਜ਼ਨ ਵੀ ਹੋਣੇ ਤੇ ਉਹ ਮਸਾਲਾ ਲਾ ਕੇ ਉਹ ਖਾਣਾ, ਤੇ ਬੜਾ ਉਹ, ਫਿਰ ਘਰਦਿਆਂ ਨੇ ਅਗਰ ਕਿਸੇ ਨੇ ਦੇਖ ਲਿਆ ਤਾਂ ਫਿਰ ਸ਼ਾਮਾਂ ਤੇ ਉਹਨਾਂ ਨੇ ਫਿਰ ਉਹ

0: उन्होंने कहा तुहाडे गले
1: तो
0: खराब हो जाएंगे, फिर अगर
1: हाँ
0: बीमार हो जाइए तो फिर बड़ा घरों बहुत ज्यादा फिर उस झिड़का पैनी है। उन्होंने कहना कि तुसी
1: सही
0: होर खाओ खट्टियां चीजा,
1: हाँ
0: कदी तुसी गोलगप्पे खांदे हो, कदी तुसी ये चीजा खांदे हो, यानी कि वो उम्र दे विच ज्यादा तुहानू पता समझदारी बंदे नू हुंदी नहीं, बस जिहड़ी चीज नू दिल कीता ते ओही
1: मशहूर
0: जिहड़ा
1: सन तुहाडे वेले,
0: जी।
1: कहिड़ियां खेडां जिहड़ियां गली विच या दोस्तां दे नाल
0: हाँ जी, असी
1: बड़े
0: वो
1: शौक नाल
0: अपना
1: खेडदे सो?
0: खेली दा सी, अपना वो कैंचे खेली दे सन, गोलियां छोटियां वो खेली दियां सी,
1: बंटे
0: फिर उस तो
1: हाँ
0: बाद हाँ जी वो अप स्टप खेलना वो अपना, फिर उस तो बाद वो अपना पिट्ठू गोल गरम, ठीक है,
1: अच्छा
0: वो और रस्सा बन्ने होना ते वो बॉल और जुत्ती चुकनी है ते जनाब बॉल मारना है ते सारा
1: चिल्ली बंदर,
0: है
1: बांदर किला,
0: चिल्ली
1: बांदर
0: बांदर,
1: किला
0: बांदर किला हम
1: किला
0: कहते
1: बांदर
0: सन,
1: किला
0: किल्ली
1: सही सही।
0: बांदर, ठीक है सर। हाँ
1: अच्छा ओ पंजवीं
0: जी
1: छेवीं तक दे अपने कोई दोस्त याद नहीं स्कूल दे जिन्हां दे नाल कदे वापस भी मुलाकात हुई हो जिंदगी विच, स्कूल फेलो या क्लास फेलो कदे
0: वो
1: मिले?
0: प्राइमरी स्कूल वाले ते बहुत घट है, हुण ते मेरा काफी देरी हो गई है, हुण ते जदों दे परदेस आए हैं ते उन्हें उस तो पहले हैगा सी ते कदी कदार कितने नाल किसी नाल मुलाकात हो जाती सी उथे, लेकिन प्राइमरी स्कूल दे जेड़े दोस्त ने वो अज भी राबते च ने, कई वो कई बाहर भी ओवरसीज भी ने ते वो प्राइमरी स्कूल वाले ना हले ना कईयां नाल, बल्कि असी इक फिर हुण वो प्राइमरी स्कूल दे जेड़े दोस्त सी इक ग्रुप भी बनाया, उस ग्रुप
1: अच्छा
0: दे विच जेड़े पुराने साडे कुछ दोस्त ने स्कूल वाले स्कूल स्कूल फ्रेंड्स ते दे
1: वाह
0: नाल
1: सही
0: ते उथे साडी वो असी शेयर करी दियां ने चीजां एक दूसरे नाल ते सारा।
1: अच्छा ये दसो कि ऐसी अम्मी जी दे हाथ दे खाने केड़े याद आंदे ने जेड़े हुण भी तुसी कहंदे हो वैसा जायका फिर किथे मिलिया नहीं, या फिर किसे भैन भरा दे भैन दे हाथी च ओ जायका आंदा है ते तुहानू याद आंदा है कि अम्मी जी दे हाथ दा टेस्ट आ रहा है मैनू एदे च कि ओ बड़ा मशहूर
0: मैं
1: बड़ा अच्छा बनांदे सन?
0: हाँ जी, मैं दो तीन चीजां ते अम्मी जी दियां बहुत ही जड़ियां ने ना, वो हुण भी मैं पाकिस्तान जाना है ना तो मैं स्पेशल उन्हां नूं कह के खाना, एक ते माश ते चने दी दाल वो बड़ी अच्छी
1: अच्छा
0: बनाते हैं, उन्होंने मैं कहना सी वो माश ते चने दी दाल वो बनाना है, एक शलजम गोश्त, शलजम
1: अच्छा
0: गोश्त मेरा फेवरेट होंदा सी, वो मैं हुण भी जावां ते उन्होंने स्पेशल बनवा के वो खाना वा, ए दो तीन
1: वाह
0: चीजां जड़ियां ने ना मैं बहुत ज्यादा शौक नाल खांदा सा उन्होंने हाथ दियां।
1: माशाल्लाह माशाल्लाह। तो किसी होर भैन दे हाथी च भी मां जैसा जायका है जरा याद कराना कि मिलता जुलता जायका आ रहे विच? अब
0: नहीं इन्ना नहीं, अपना अपना वो
1: अलग अलग हो गया है
0: भैणा ने उन्हां दे अपने खाने दा टेस्ट उन्हां नूं कहिंदा तुसीं ऐ बना दो, वालदा दा जिहड़ा वो अपना अलग है, उन्हां दा टेस्ट ही अलग अलग है सब। हाँ
1: सही सही सही सच्ची गल है, क्योंकि हर जनरेशन फ्यूजन हो जाती है ना अगे नाल, थोड़ा
0: जी
1: नवा थोड़ा पुराना टेस्ट लेके चल रही
0: जी
1: होंगी है माशाल्लाह।
0: बिल्कुल।
1: अच्छा कोई बचपन का कोई ऐसा वाकया जो तुहानू अज भी ना बहुत ही दिल नु टच करता है, बहुत यादगार कोई उस जमाने च कोई भी अच्छा या बुरा वाकया जो तुहाडे उत्ते बड़ा असरअंदाज होया हो उस 10-12 साल की उम्र तक?
0: हाँ मैं बिल्कुल, मैं बहुत छोटा जहा सा, अच्छा मैं छोटा जहा सा तो मैनू ना बचपन तो ही बड़ा जड़ा ना ये चीज होंदी सी लोगों की मदद करन दी ना, ते मैं ना बाहर देखना कोई कोई बुढ़ी कोई अपना बुजुर्ग कोई जा
1: जरूरतमंद
0: रहा है कोई,
1: हाँ
0: हाँ कोई कोई बुजुर्ग जा रहे नहीं या कुछ भी, यानी कि जारी गल है पैसे तो नहीं साढ़े को होंगे सन छोटे होंगे, लेकिन यह
1: हाँ
0: होंगे सी कि असी वो देखना कि किसी ने, मैं देखना कोई बुढ़ी अम्मा जा रही है तो उन्हें अच कोई चीज चुकी ऐसी बेचारी आहिस्ता आहिस्ता जा रही है तो मैं कहना अम्मा जी लियाओ है मैनू पढ़ाओ मैं ताकि मदद करना, मैं उन्होंने को फड़ लेनी जबरदस्ती फड़ के उन्होंने घर उन्होंने घर तक छड़ के आना, इस तरह
1: अच्छा
0: देखना कोई नबीना शख्स है उनका बाजू फड़ लेना उन्होंने लैके जाना उन्होंने छड़ के आना, अच्छा इसे तरह एक अम्मा सी ते मैं देखा ते वो ना बेचारी बड़ी आहिस्ता आहिस्ता ना जा रही, उनके हाथ च एक चीज भी सी, मैं ना उनका मैं क्या अम्मा जी मैं तानू कित्थे तुसी जाना, कहिंदे इधर जाना, मैं क्या मैं उतर मैं छड़ ते मेरा यही काम, मैं ना उन्होंने फड़े बाजू फड़िया ते मैं उन्होंने को जी उन्होंने गठरी फड़ी सी मैं फड़ के ते मैं जा रहा ते मैं जिस नहीं उन्होंने घर के करीब पहुंचा थोड़ा जा पिछे ही सा ते मैनू थले 10 रुपए थले पे हुए नजर आए ते
1: अच्छा
0: मैं वो फड़े ते मैं उन्होंने दसिया ते वो थोड़े से ना उन्होंने नजर भी बहुत कमजोर सी उन्होंने नहीं नजर ना, मैं क्या अम्मा जी मैंने 10 रुपए मिले जे ऐसे थले पे ते वो भला गया अम्मा जी की कहने कहते तेरे तेनू इनाम मिले अल्लाह की तरफों, तो मैंने
1: अच्छा
0: छड़न आया
1: वाह
0: तो
1: वाह
0: मैंने छड़न
1: हाँ
0: आया, ਤੂੰ ਮੈਨੂੰ ਛੱਡਣ ਆਇਆ ਤੇ ਅੱਲਾ ਦੀ ਤਰਫੋਂ ਇਨਾਮ ਮਿਲਿਆ ਤੈਨੂੰ, ਤਾਂ ਮੈਨੂੰ ਅੱਜ ਵੀ ਉਹ ਚੀਜ਼ ਜਿਹੜੀ ਨਾ ਉਹ ਗੱਲ ਨਹੀਂ ਭੁੱਲਦੀ।
1: ਸਹੀ,
0: ਤੇ ਹਾਂਜੀ, ਫਿਰ ਇਸੇ ਤਰ੍ਹਾਂ ਹੀ ਲੋਕਾਂ ਦੀ ਬੜੀ ਹੈਲਪ ਕਰਦੀ। ਇੱਕ ਬਜ਼ੁਰਗ ਸਨ, ਉਹਨਾਂ ਨੇ ਮੈਨੂੰ ਇੱਕ ਦਿਨ ਬਿਠਾਇਆ, ਉਹ ਕਹਿਣ ਲੱਗੇ ਕਿ ਬੇਟਾ ਗੱਲ ਸੁਣ, ਤੂੰ ਬਹੁਤ ਲੋਕਾਂ ਦੀ ਮਦਦ ਕਰਨਾ, ਤੇ ਇੱਕ ਗੱਲ ਮੇਰੀ ਯਾਦ ਰੱਖੀ ਕਿ ਲੋਕਾਂ ਦੀ ਜਿਹੜੀ ਮਦਦ ਕਰਨਾ ਨਾ, ਇਹਦਾ ਜਿਹੜਾ ਯਾਨੀ ਇਹਦਾ ਜਿਹੜਾ ਰਿਟਰਨ ਨੇ, ਇਹਦਾ ਇਹ ਤੂੰ ਇਹ ਸਮਝਣਾ ਕਿ ਅੱਲਾ ਕੋਲੋਂ ਇਹਦਾ ਅਜਰ ਮਿਲਣਾ, ਕਿਸੇ
1: ਬੇਸ਼ੱਕ
0: ਬੰਦੇ ਕੋਲੋਂ। ਇਹ ਨਹੀਂ ਕਦੇ
1: ਨਹੀਂ ਲੈਣਾ,
0: ਸੋਚਣਾ, ਕਿਉਂਕਿ ਬੰਦੇ ਤੇ ਇੱਥੇ ਇਸ ਤਰ੍ਹਾਂ ਦੇ ਨੇ ਕਿ ਬੰਦੇ ਤੇ ਡਿਸਾਰਡ ਕਰਦੇ ਨੇ, ਉਹ ਬੰਦੇ ਤੇ ਲੋਕਾਂ ਨੂੰ ਮਾਯੂਸ ਕਰਦੇ ਨੇ, ਤੇ ਹਰ ਜਿਹੜਾ ਕੰਮ ਹੈ ਨਾ ਉਹ ਸਿਰਫ ਇਸ ਉਮੀਦ ਦੇ ਉੱਤੇ ਰੱਖਣਾ ਹੈ ਕਿ ਅੱਲਾ ਤਾਲਾ ਅਜਰ ਦੇਗਾ। ਅਗਰ ਇਹ ਉਮੀਦ ਰੱਖੇਗਾ ਤੇ ਤੈਨੂੰ ਕਦੀ ਕਿਸੇ ਕੋਲੋਂ ਮਾਯੂਸੀ ਨਹੀਂ ਹੋਈ।
1: ਸਹੀ
0: ਇਹ ਮੈਂ ਉਹਨਾਂ ਦੀ
1: ਸਹੀ,
0: ਗੱਲ ਹੈ ਫਿਰ ਜ਼ਿੰਦਗੀ ਚ ਜਿਹੜੀ ਆ ਪੱਲੇ ਰੱਖੀ ਤੇ ਅੱਜ ਤੱਕ ਅਲਹਮਦੁਲਿਲਾ।
1: ਠੀਕ ਹੈ, ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਅੱਛਾ ਲਗਾ, ਬਹੁਤ ਅੱਛਾ ਲਗਾ। ਯਕੀਨਨ ਤੁਹਾਡੇ ਦਿਲ ਦੇ ਵਿੱਚੋਂ ਵੀ ਬਹੁਤ ਸਾਰਾ, ਕਹਿੰਦੇ ਨਾ ਇੱਕ ਥਾਰਸਿਸ ਹੁੰਦਾ ਤੇ ਇੱਕ ਭਾਰ ਚਲਿਆ ਜਾਂਦਾ ਹੁੰਦਾ ਹੈ ਕਿ ਮੈਂ ਕਿਸੇ ਨਾਲ ਆਪਣੇ ਬਚਪਨ ਦੀਆਂ ਗੱਲਾਂ ਸ਼ੇਅਰ ਕਰਨਾ ਚਾਹਨਾ ਵਾਂ ਕੋਈ, ਕਿਉਂਕਿ ਟਾਈਮ ਨਹੀਂ ਨਾ, ਅਸੀਂ ਕੀ ਗਿਲਾ ਕਰੀਏ। ਬੱਚਿਆਂ ਦੀ ਟਾਈਮਿੰਗ ਇਸ ਤਰ੍ਹਾਂ ਦੀ ਹੋ ਗਈ ਹੈ, ਉਹਨਾਂ ਦੀਆਂ ਮਸਰੂਫੀਆਤ, ਪਹਿਲੇ ਤੇ ਨਾਨੀ ਕੋਲੋਂ ਦਾਦੀ ਕੋਲੋਂ ਬਹਿ ਕੇ ਸੁਣਿਆ ਜਾਂਦਾ ਸੀ ਤੇਰੀ ਮਾਂ ਇੰਜ ਕਰਦੀ ਸੀ, ਤੇਰਾ ਪਿਓ ਇੰਜ ਕਰਦਾ ਸੀ ਨਿੱਕਿਆਂ ਹੁੰਦਿਆਂ, ਇਹ ਇਹਨਾਂ ਦੇ ਸ਼ੌਕ ਸਨ, ਆਦਤਾਂ ਸਨ। ਹੁਣ ਉਹ ਟਾਈਮ ਵੀ ਨਹੀਂ ਰਿਹਾ, ਹੁਣ ਉਹ ਮਸਰੂਫੀਆਤ ਵੀ ਨਹੀਂ ਰਹੀਆਂ, ਤੇ ਸਾਇਦ ਉਹ ਮੇਰਾ ਖਿਆਲ ਹੈ ਅਹਿਮੀਅਤ ਵੀ ਨਹੀਂ ਸ਼ਾਇਦ ਉਹ ਰਹੀ ਇਤਨੀ ਜ਼ਿਆਦਾ ਉਹਨਾਂ ਦੀ ਨਜ਼ਰ ਵਿੱਚ, ਕਿਉਂਕਿ ਅਸੀਂ ਇੰਨਾ ਜ਼ਿਆਦਾ ਆਪਣੀ ਨਵੀਂ ਨਸਲ ਨੂੰ ਦੇ ਦਿੱਤਾ, ਉਹਨਾਂ ਨੂੰ ਇਤਨਾ ਓਵਰ ਪ੍ਰੋਟੈਕਟਡ ਕਰਤਾ ਅਸੀਂ ਕਿ ਉਹ ਹੁਣ ਸਾਨੂੰ ਫੋਰ ਗ੍ਰਾਂਟਿਡ ਲੈਣ ਲੱਗ ਗਏ ਨੇ। ਅਸੀਂ ਉਹਨਾਂ ਦੇ ਲਈ ਸ਼ਾਇਦ ਹੁਣ ਇਤਨੇ ਅਹਿਮ ਲੋਕ ਨਹੀਂ ਆ। ਇਹ ਸ਼ਾਇਦ ਉਸ ਵੇਲੇ ਤੱਕ ਹੋਏਗਾ ਜਦੋਂ ਤੱਕ ਕਿ ਅਸੀਂ ਇਸ ਦੁਨੀਆ ਤੋਂ ਚਲੇ ਜਾਵਾਂਗੇ, ਜਦੋਂ ਤੱਕ ਉਹਨਾਂ ਦੀ ਜ਼ਿੰਦਗੀ 'ਚ ਕੋਈ ਤੰਗੀ ਆਏਗੀ, ਕੋਈ ਟਾਈਮ ਆਏਗਾ, ਤੇ ਫਿਰ ਉਹਨਾਂ ਨੂੰ ਯਾਦ ਆਏਗਾ ਕਿ ਸਾਡੀ ਮਾਂ ਜਾਂ ਸਾਡਾ ਪਿਓ ਸਾਨੂੰ ਕਿਸ ਤਰ੍ਹਾਂ ਲੈ ਕੇ ਟੁਰਦੇ ਰਹੇ ਨੇ, ਕਿਉਂਕਿ ਅਸੀਂ ਇਹਦੇ ਵਿੱਚ ਸਾਡਾ ਕਸੂਰ ਹੈ। ਸਾਡੇ ਬੱਚਿਆਂ ਦਾ ਇਤਨਾ ਕਸੂਰ ਨਹੀਂ ਜਿਤਨਾ ਸ਼ਾਹਿਦ ਭਾਈ ਨੇ ਬੜੀ ਅੱਛੀ ਗੱਲ ਕੀਤੀ ਹੈ ਕਿ ਅਗਰ ਘਰ ਦੀ ਲਾਈਫ ਖਤਮ ਹੋਈ ਹੈ ਉਹਦੇ ਵਿੱਚ ਜਨਾਨੀਆਂ ਦਾ ਕਸੂਰ ਹੈ, ਬਾਹਰ ਦਾ ਤੌਰ ਤਰੀਕਾ ਬਦਲਿਆ ਅਗਰ, ਤੇ ਉਹ ਫਿਰ ਮਰਦਾਂ ਦੇ ਵਿੱਚ ਆ ਜਾਂਦਾ ਕਿ ਉਹਨਾਂ ਨੇ ਆਪਣੀਆਂ ਰੂਟੀਨਾਂ ਚੇਂਜ ਕਰਤੀਆਂ। ਬਹੁਤ ਬਹੁਤ ਸ਼ੁਕਰੀਆ ਅਦਾ ਕਰਨੇ ਆ ਅਸੀਂ ਆਪਣੇ ਚਾਰੋਂ ਮਹਿਮਾਨਾਂ ਦਾ, ਅੱਜ ਸਾਡੇ ਨਾਲ ਪੈਨਲ ਵਿੱਚ ਮੌਜੂਦ ਰਹੇ। ਅੱਜ ਦੀ ਤਾਰੀਖ 5 ਅਕਤੂਬਰ 2026 ਦੀ ਤਾਰੀਖ ਹੈ, ਸੋਮਵਾਰ ਦਾ ਦਿਨ, ਪਾਕਿਸਤਾਨ ਸ਼ਾਮੀ 7:30 ਵਜੇ ਤੇ ਭਾਰਤ ਦੇ 7:30 ਵਜੇ ਸ਼ਾਮੀ, ਤੇ ਜਨਾਬ ਯੂਰਪ ਵਿੱਚ ਫਰਾਂਸ ਵਿੱਚ ਸ਼ਾਮ ਦੇ 5 ਵਜੇ ਇਸ ਪ੍ਰੋਗਰਾਮ ਦਾ ਆਗਾਜ਼ ਹੋਇਆ, ਪੂਰੇ ਟਾਈਮ ਤੇ ਆਗਾਜ਼ ਹੋਇਆ। ਸਾਡੇ ਮਹਿਮਾਨਾਂ ਦਾ ਬਹੁਤ ਸ਼ੁਕਰੀਆ ਕਿ ਉਹ ਵਕਤ ਉੱਤੇ ਮੌਜੂਦ ਸਨ ਸਾਡੇ ਨਾਲ। ਸਾਡੇ ਨਾਲ ਅੱਜ ਤਿਲਾਵਤ ਫਰਮਾ ਰਹੇ ਸਨ ਸਾਡੇ ਮੁੰਤਜ਼ਿਮ ਜਨਾਬ ਸਾਜਿਦ ਨਸੀਰ ਸਾਜਿਦ ਸਾਹਿਬ ਬਲਜਾਨੋ ਇਟਲੀ ਤੋਂ, ਤੇ ਮੈਂ ਮੁਮਤਾਜ਼ ਮਲਿਕ ਪੈਰਿਸ ਫਰਾਂਸ ਤੋਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਰਹੀ ਥੋੜੀ ਦੇਰ ਲਈ। ਆਲਮੀ ਗੁਫ਼ਤਗੂ ਫੋਰਮ ਦੇ ਸਰਪ੍ਰਸਤ ਸਾਡੇ ਨਾਲ ਮੌਜੂਦ ਸਨ ਮੀਆਂ ਨੀਸ ਅਹਿਮਦ ਸਾਹਿਬ, ਉਹ ਵੀ ਦੇਖਣ ਆਏ ਸਨ ਕਿ ਮੈਂ ਝਾਤੀ ਮਾਰ ਕੇ ਜਾਵਾਂ ਕੌਣ ਕੌਣ ਆਇਆ ਪ੍ਰਾਹੁਣਾ, ਤੇ ਉਹ ਮਾਸ਼ਾਅੱਲਾ ਝਾਤੀ ਮਾਰ ਕੇ ਗਏ ਨੇ, ਬੜੇ ਖੁਸ਼ ਹੋ ਕੇ ਗਏ ਨੇ। ਉਹ ਬਿਜ਼ੀ ਸਨ ਅੱਜ ਕਿਸੇ ਜਗ੍ਹਾ ਤੇ ਮੀਟਿੰਗ ਵਿੱਚ ਵੀ, ਤੇ ਉਹਨਾਂ ਨੇ ਅੱਜ ਕਿਹਾ ਸੀ ਕਿ ਮੈਂ ਅੱਜ ਥੋੜੀ ਦੇਰ ਲਈ ਦੇਖ ਕੇ ਜਾਵਾਂਗਾ। ਤੇ ਇਹਦੇ ਇਲਾਵਾ ਜਨਾਬ ਅੱਜ ਸਾਡੇ ਨਾਲ ਮੌਜੂਦ ਸਨ ਸਾਡੇ ਮਹਿਮਾਨਾਂ ਜਿਨ੍ਹਾਂ ਦਾ ਤਾਲੁਕ ਸੀ ਅਲੀ ਅਸਗਰ ਸਮਰ ਸਾਹਿਬ ਇਸਲਾਮਾਬਾਦ ਪਾਕਿਸਤਾਨ ਤੋਂ, ਇਸ਼ਤਿਆਕ ਅੰਸਾਰੀ ਸਾਹਿਬ ਮਸਕਤ ਓਮਾਨ ਤੋਂ, ਰਾਜਾ ਗਫੂਰ ਸਾਹਿਬ ਡੈਨਮਾਰਕ ਤੋਂ ਸਾਡੇ ਨਾਲ ਸਨ, ਤੇ ਸ਼ਾਹਿਦ ਚੌਹਾਨ ਸਾਹਿਬ ਨੇ ਜੁਆਇਨ ਕੀਤਾ ਸਾਊਥ ਅਫਰੀਕਾ ਤੋਂ ਸਾਨੂੰ। ਤੇ ਇਹ ਚਾਰੋਂ ਮਹਿਮਾਨ ਮਸਰੂਫ ਜ਼ਿੰਦਗੀ ਚੋਂ ਵੇਲਾ ਕੱਢ ਕੇ ਆਏ, ਤੇ ਅੱਜ ਉਹ ਕੁਝ ਦੱਸਣਾ ਚਾਹੁੰਦੇ ਸਨ ਯੂਟਿਊਬ ਉੱਤੇ, ਫੇਸਬੁੱਕ ਉੱਤੇ, ਵਟਸਐਪ ਦੇ ਕਈ ਗਰੁੱਪਾਂ ਦੇ ਉੱਤੇ। ਅੱਜ ਉਹਨਾਂ ਦੀਆਂ ਯਾਦਾਂ ਬਰਾਹ ਰਾਸਤ ਮਹਿਫੂਜ਼ ਹੋ ਗਈਆਂ। ਸਾਡਾ ਇਹ ਅਨਫਿਲਟਰਡ ਸ਼ੋਅ ਚੱਲਦਾ ਹੈ, ਬਹੁਤ ਕੁਝ ਡਿਲੀਟ ਹੋ ਕੇ AI ਦੇ ਜ਼ਰੀਏ ਪਾ ਕੇ, ਦੋ ਨੰਬਰੀਆਂ ਕਰਕੇ ਤੇ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਲੇਕਿਨ ਸਾਡਾ ਕੋਈ ਐਸਾ ਇਰਾਦਾ ਨਹੀਂ ਕਿ ਅਸੀਂ ਚੀਜ਼ਾਂ ਨੂੰ ਵਾਇਰਲ ਕਰੀਏ, ਕਿਉਂਕਿ ਅਸੀਂ ਸਮਝਦੇ ਹਾਂ ਵਾਇਰਲ ਤੇ ਬੁਖਾਰ ਹੁੰਦਾ ਹੈ, ਵਾਇਰਲ ਤੇ ਬਿਮਾਰੀ ਹੁੰਦੀ ਹੈ, ਵਾਇਰਲ ਤੇ ਹੋਰ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਅਕਸਰ ਤਾਲੁਕ ਪੋਜ਼ਿਟਿਵ ਚੀਜ਼ਾਂ ਦੇ ਨਾਲ, ਮਸਬਤ ਚੀਜ਼ਾਂ ਦੇ ਨਾਲ ਨਹੀਂ ਹੁੰਦਾ। ਅਸੀਂ ਚਾਹੁੰਦੇ ਹਾਂ ਸਾਡੀ ਚੀਜ਼ਾਂ ਜਿਤਨੀਆਂ ਨੇ, ਸਾਡੀਆਂ ਯਾਦਾਂ ਜਿਤਨੀਆਂ ਨੇ, ਇਹ ਭਾਵੇਂ ਕਛੂਏ ਦੀ ਚਾਲ ਚੱਲਦੇ ਚੱਲਦੇ ਜਾਣ, ਲੇਕਿਨ ਖਰਗੋਸ਼ ਦੀ ਤਰ੍ਹਾਂ ਦੋ ਛਾਲਾਂ ਮਾਰ ਕੇ ਇੱਕ ਜਗ੍ਹਾ ਥੱਕ ਕੇ ਨਾ ਬਹਿ ਜਾਣ, ਤੇ ਇਹ ਚੱਲਦੇ ਚੱਲਦੇ ਆਪਣੀਆਂ ਅੱਛੀਆਂ ਮੰਜ਼ਿਲਾਂ ਤੱਕ ਪਹੁੰਚਣ, ਕਿਸੇ ਲਿਖਣ ਵਾਲੇ ਦੀ ਨਜ਼ਰ ਤੱਕ ਜਾਂਦੀਆਂ ਨੇ, ਕਿਸੇ ਸੁਣਨ ਵਾਲੇ ਸਿੱਖਣ ਵਾਲੇ ਦੇ ਕੰਨ ਤੱਕ ਦਿਮਾਗ ਤੱਕ ਜਾਂਦੀਆਂ ਨੇ। ਉਹਨਾਂ ਦੇ ਲਈ ਹਰ ਫਰਦ ਇੱਕ ਜ਼ਮਾਨਾ ਹੈ, ਤੇ ਹਰ ਜ਼ਮਾਨੇ ਦਾ ਦੇਖੋ ਸਿੱਕਾ ਵੀ ਯਾਦ ਹੋਇਆ, ਤੇਲ ਵੀ ਯਾਦ ਹੋਇਆ, ਸੋਨਾ ਵੀ ਯਾਦ ਹੋਇਆ, ਸਾਡੇ ਘਰ ਦੇ ਖਾਬੇ ਡਿਸਕਸ ਹੋਏ, ਸਾਡੀਆਂ ਮਾਵਾਂ ਦੇ ਹੱਥਾਂ ਦੇ ਜ਼ਾਇਕੇ ਡਿਸਕਸ ਹੋਏ, ਸਾਡੇ ਘਰਾਂ ਦੇ ਤੌਰ ਤਰੀਕੇ, ਇੱਥੇ ਤੱਕ ਕਿ ਕੱਪੜਿਆਂ ਦੇ ਪਹਿਨਾਵੇ, ਘਰਾਂ ਦੀਆਂ ਸਿਲਾਈਆਂ, ਬੱਚਿਆਂ ਦੇ ਕੱਪੜੇ ਕਿਸ ਤਰ੍ਹਾਂ ਸਿਲ ਕੇ ਕਿੱਥੋਂ ਆਉਂਦੇ ਸਨ, ਇਹ ਸਭ ਚੀਜ਼ਾਂ ਤੁਹਾਨੂੰ ਇੱਕ ਮੁਕੰਮਲ ਤਹਿਜ਼ੀਬ ਯਾਦ ਦਿਲਾਉਂਦੀਆਂ ਨੇ ਕਿ ਅਜੇ ਇਤਨਾ ਪੁਰਾਣਾ ਜ਼ਮਾਨਾ ਨਹੀਂ, ਅਜੇ ਇੰਨੀ ਦੂਰ ਦੀ ਗੱਲ ਨਹੀਂ ਜਦੋਂ ਇਹ ਸਭ ਕੁਝ ਸਾਡਾ ਦੇਸੀ ਸੀ, ਲੇਕਿਨ ਇਸ ਫਿਊਜ਼ਨ ਦੇ ਚੱਕਰ ਦੇ ਵਿੱਚ ਆ ਕੇ ਅਸੀਂ ਆਪਣੇ ਕਲਚਰ ਦਾ ਬਹੁਤ ਸਾਰਾ ਹਿੱਸਾ ਫਰਾਮੋਸ਼ ਕਰ ਚੁੱਕੇ ਹਾਂ ਜਾਂ ਫਿਰ ਉਸ ਨੂੰ ਯਾਦਾਂ ਦੀ ਮਿੱਟੀ ਥੱਲੇ ਦੱਬ ਚੁੱਕੇ ਹਾਂ। ਤੇ ਅਗਰ ਅਸੀਂ ਇਸ ਵਿਰਸੇ ਨੂੰ ਬਚਾਉਣਾ ਚਾਹੀਏ, ਜੋ ਸ਼ਾਇਦ ਤੁਸੀਂ ਨਹੀਂ ਤੇ ਤੁਹਾਡੀ ਅਗਲੀ ਨਸਲ ਇਹਨੂੰ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰੇਗੀ, ਤੇ ਅਸੀਂ ਉਹਨਾਂ ਦੇ ਲਈ ਆਪਣੇ ਹੱਥ ਦੇ ਤੇ ਆਪਣੇ ਪੈਰਾਂ ਦੇ ਨਿਸ਼ਾਨ ਛੱਡ ਕੇ ਜਾ ਰਹੇ ਹਾਂ ਇਹਨਾਂ ਪ੍ਰੋਗਰਾਮਾਂ ਦੀ ਸੂਰਤ ਵਿੱਚ, ਇਹਨਾਂ ਬਿਆਨਾਂ ਦੀ ਸੂਰਤ ਵਿੱਚ। ਤੁਸੀਂ ਜਦੋਂ ਆਓਗੇ ਇੱਥੋਂ ਖਾਲੀ ਹੱਥ ਵਾਪਸ ਨਹੀਂ ਜਾਓਗੇ। ਸਾਡੀ ਨਵੀਂ ਜਨਰੇਸ਼ਨ, ਉਹਨਾਂ ਦੀ ਅੱਗੇ ਆਉਣ ਵਾਲੀ ਨਵੀਂ ਜਨਰੇਸ਼ਨ, ਹਰ 4 ਸਾਲ ਬਾਅਦ, 5 ਸਾਲ ਬਾਅਦ ਜ਼ਮਾਨਾ ਪਲਟਾ ਖਾ ਜਾਂਦਾ ਹੈ, ਬਹੁਤ ਕੁਝ ਬਦਲ ਜਾਂਦਾ ਹੈ। ਹੁਣ ਤੇ 5 ਸਾਲ ਦਾ ਸਫ਼ਰ ਵੀ ਸਮਝੋ 5 ਮਹੀਨੇ ਹੀ ਤੈਅ ਹੋ ਰਿਹਾ ਹੈ। ਤੇ ਨਵੀਂ ਜਨਰੇਸ਼ਨ ਦੇ ਲਈ ਇਹੀ ਪੈਗਾਮ ਹੈ ਸਾਰੇ ਦੋਸਤਾਂ ਵੱਲੋਂ ਕਿ ਤੁਸੀਂ ਜਦੋਂ ਵੀ ਸਾਨੂੰ ਲੱਭਣਾ ਚਾਹੋਗੇ, ਅਸੀਂ ਇਸ ਦੁਨੀਆ 'ਚ ਹੋਈਏ ਭਾਵੇਂ ਅਗਲੀ ਦੁਨੀਆ 'ਚ ਹੋਈਏ, ਲੇਕਿਨ ਅਸੀਂ ਆਪਣੇ ਨਿਸ਼ਾਨ ਤੁਹਾਡੇ ਲਈ ਬੜੇ ਪੱਕੇ ਛੋੜ ਕੇ ਜਾ ਰਹੇ ਹਾਂ। ਤੁਸੀਂ ਇਹ ਕਦੇ ਨਹੀਂ ਸੋਚ ਸਕਦੇ ਕਿ ਤੁਹਾਡੇ ਕੋਲੋਂ ਪਹਿਲੇ ਵਾਲੀ ਜਨਰੇਸ਼ਨ ਬੇਖਬਰ ਸੀ ਜਾਂ ਇੰਨੀ ਉਹਦੇ ਕੋਲ ਇਤਨਾ ਇਲਮ ਨਹੀਂ ਸੀ ਜਾਂ ਉਹਦੇ ਕੋਲ ਇੰਨੀ ਸੂਝ ਬੂਝ ਨਹੀਂ ਸੀ, ਸਮਝ ਨਹੀਂ ਸੀ, ਸਭ ਕੁਝ ਸੀ, ਲੇਕਿਨ ਅਸੀਂ ਆਪਣੀਆਂ ਮੁਹੱਬਤਾਂ ਤੁਹਾਡੇ ਆਉਣ ਵਾਲੇ ਘਰ ਲਈ ਕੁਰਬਾਨ ਕਰ ਦਿੱਤੀਆਂ। ਬੇਸ਼ੱਕ ਤੁਸੀਂ ਸਾਨੂੰ ਕਿੱਥੇ ਯਾਦ ਕਰੋ ਜਾਂ ਨਾ ਕਰੋ, ਅਸੀਂ ਆਪਣੀਆਂ ਨਿਸ਼ਾਨੀਆਂ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਅਸੀਂ ਆਪਣੇ ਮੁੰਤਜ਼ਮੀਨ ਦਾ ਸ਼ੁਕਰੀਆ ਅਦਾ ਕਰਨੇ ਆ ਜਨਾਬ ਸਾਜਿਦ ਨਸੀਰ ਸਾਜਿਦ ਸਾਹਿਬ, ਮੀਆਂ ਇਨੀਸ ਅਹਿਮਦ ਸਾਹਿਬ, ਬੇਹੱਦ ਸ਼ੁਕਰੀਆ, ਤੁਸੀਂ ਹਮੇਸ਼ਾ ਬੈਕਗ੍ਰਾਉਂਡ ਤੇ ਸਾਡੇ ਨਾਲ ਮੌਜੂਦ ਰਹਿੰਦੇ ਹੋ। ਤੇ ਗਫੂਰ ਭਾਈ ਤੁਹਾਡਾ ਵੀ ਬੜਾ ਸ਼ੁਕਰੀਆ, ਸ਼ਾਹਿਦ ਚੌਹਾਨ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਅਲੀ ਅਜ਼ਹਰ ਸਾਹਿਬ ਤੁਹਾਡਾ ਵੀ ਬੇਹੱਦ ਸ਼ੁਕਰੀਆ। ਇਨਸ਼ਾਅੱਲਾ ਜਲਦੀ ਜਦੋਂ ਮੌਕਾ ਮਿਲੇ ਸਾਡੇ ਨਾਲ ਜ਼ਰੂਰ ਜੁਆਇਨ ਕਰਨਾ, ਮੌਜੂ ਬਦਲਣਗੇ ਤਾਂ ਵੀ ਅਸੀਂ ਤੁਹਾਨੂੰ ਜ਼ਰੂਰ ਅਸੀਂ ਤਕਲੀਫ ਦਾਂਗੇ ਕਿ ਤੁਸੀਂ ਆਪਣਾ ਬਿਆਨੀਆ ਇੱਥੇ ਦਿਓ ਆ ਕੇ। ਤੇ ਇਹਦੇ ਇਲਾਵਾ ਇਸ਼ਤਿਆਕ ਅੰਸਾਰੀ ਸਾਹਿਬ ਤੁਸੀਂ ਸੁਣ ਰਹੇ ਹੋ ਸਾਨੂੰ ਰਿਕਾਰਡਿੰਗ ਵਿੱਚ, ਤੁਹਾਡਾ ਵੀ ਬੇਹੱਦ ਸ਼ੁਕਰੀਆ। ਇਨਸ਼ਾਅੱਲਾ ਅਗਲੇ ਸੋਮਵਾਰ ਕੁਝ ਹੋਰ ਦੋਸਤਾਂ ਦੇ ਨਾਲ ਇਸੇ ਮੌਜੂ ਤੇ ਫਿਰ ਗੱਲਾਂ ਬਾਤਾਂ ਕਰਾਂਗੇ। ਆਪਣਾ ਬਹੁਤ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼, ਸ਼ੱਬਾ ਖੈਰ। ਮੁਮਤਾਜ਼ ਮਲਿਕ ਪੈਰਿਸ ਫਰਾਂਸ ਤੋਂ ਕਹਿੰਦੀ ਹੈ ਅਲਵਿਦਾ। ਅੱਲਾ ਹਾਫਿਜ਼।
0: ਯੇ ਰੇਡੀਓ ਆਪਕੀ ਆਵਾਜ਼ ਹੈ, ਇਸਕੋ ਆਪਕੇ ਸੁਣਨੇ ਕੇ ਲੀਏ ਬਨਾਯਾ ਗਯਾ ਹੈ, ਆਪਕੀ ਸਮਾਤੋਂ ਕੋ ਤਸਕੀਨ ਦੇਨੇ ਕੇ ਲੀਏ। ਸੋ ਰੇਡੀਓ ਆਪਕੀ ਆਵਾਜ਼ ਸੁਣਤੇ ਰਹੀਏ, ਤਾਕਿ ਆਪ ਆਪਣੇ ਮੁਲਕ ਔਰ ਆਪਣੀ ਜ਼ਬਾਨ ਸੇ ਜੁੜੇ ਰਹੇ।
2: ਆਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹ ਰਹਿਮਾਨ ਰਹੀਮ। ਸਭ ਨਾਜ਼ਰੀਨ, ਯੇ ਮਿਲਾ ਜੁਲਾ ਇਨਫਾਰਮੇਸ਼ਨ ਕਾ ਪ੍ਰੋਗਰਾਮ ਹੈ, ਜੋ ਅਦਾਰ ਆਪਕੀ ਆਵਾਜ਼ ਕੇ ਸਟੂਡੀਓ ਸੇ ਲੇਕਰ ਹਾਜ਼ਰ ਹੈ। ਇਸ ਵਕਤ ਹਮਾਰੇ ਸਾਥ ਇੱਕ ਐਸੀ ਸ਼ਖਸੀਅਤ ਮੌਜੂਦ ਹੈ, ਕਾਰੋਬਾਰੀ ਲਿਹਾਜ਼ ਸੇ, ਸਿਆਸੀ ਲਿਹਾਜ਼ ਸੇ ਆਪਣੇ ਕਾਮ ਸੇ ਕਾਮ ਰੱਖਤੇ ਹੈ ਔਰ ਕਮਿਊਨਿਟੀ ਮੇਂ ਹਮੇਸ਼ਾ ਜੋ ਹੈ ਆਪਣਾ ਰੋਲ ਜੋ ਹੈ ਪੋਜ਼ਿਟਿਵ ਅਦਾ ਕਰਤੇ ਹੈ। ਮੇਰੀ ਮੁਰਾਦ ਹੈ ਚੌਧਰੀ ਸ਼ੌਕਤ ਸਾਹਿਬ, ਜੋ ਸਾਹਿਬ ਆਪਕੋ ਖੁਸ਼ ਆਮਦੀਦ ਕਹਤੇ ਹੈ।
3: ਜੀ ਥੈਂਕ ਯੂ, ਸ਼ੁਕਰੀਆ ਰਾਜ ਸਾਹਿਬ, ਬਹੁਤ ਬਹੁਤ ਮਿਹਰਬਾਨੀ ਆਪਕੋ ਔਰ ਆਪਕੇ ਸੁਣਨੇ ਵਾਲੇ ਸਾਮੀਨ ਕੀ ਖਿਦਮਤ ਮੇਂ। ਅਸਲਾਮੁ ਅਲੈਕੁਮ।
2: ਜੋ ਸਾਹਿਬ ਕਾਫੀ ਦਿਨੋਂ ਸੇ ਨਜ਼ਰ ਨਹੀਂ ਆ ਰਹੇ ਥੇ, ਤੋ ਮੈਨੇ ਕਿਹਾ ਸ਼ਾਇਦ ਦਰਨੇ ਪੇ ਆਪ ਗਏ ਹੋਏ ਹੈਂ।
3: ਆਪਕੋ ਪਤਾ ਹੈ ਹਮੇਸ਼ਾ ਜਬ ਧਰਨਾ ਦੇਤੇ ਹੈ ਤੇ ਰਾਜ ਸਾਹਿਬ ਆਪਕੇ ਸਾਥ ਹੀ ਧਰਨਾ ਦੇਤੇ ਹੈ, ਆਪਕੋ ਪਤਾ ਹੈ ਯੇ ਰਿਕਾਰਡ ਹੈ ਹਮਾਰਾ ਹੈਂਜੀ। ਤੋ ਬਸ ਕੋਈ ਨਹੀਂ, ਥੋੜੀ ਸੀ ਮਸਰੂਫੀਆਤ ਥੀ, ਜੋ ਫੈਮਿਲੀ ਮੇਂ ਸ਼ਾਦੀ ਥੀ, ਕੁਛ ਮਹਿਮਾਨ ਆਏ ਹੋਏ ਥੇ ਨਾਰਵੇ ਸੇ, ਬਸ ਇਸੀ ਤਰ੍ਹਾਂ ਸੇ ਬਸ। ਔਰ ਆਪਕੋ ਪਤਾ ਹੀ ਹੈ ਮੈਂ ਤੋ ਜ਼ਿਆਦਾਤਰ ਫਿਰ ਆਪਣਾ ਕਾਮ ਔਰ ਕਾਮ ਕੇ ਹਵਾਲੇ ਸੀ ਇਸੀ।
2: ਆਪ ਤੋ ਕਾਇਦ ਆਜ਼ਮ ਰਹਿਮਤੁਲਾਹ ਅਲੈਹ ਕੇ ਫਰਮੂਦਾਤ ਪਰ ਅਮਲ ਕਰਤੇ ਹੈ, ਕਾਮ ਕਾਮ ਕਾਮ ਔਰ ਫਿਰ ਕਾਮ।
3: ਜੀ ਜੀ ਬਿਲਕੁਲ, ਜਬ ਸੇ ਡੈਨਮਾਰਕ ਆਏ ਹੈ ਅਲਹਮਦੁਲਿਲਾ ਕਾਮ ਹੀ ਕਰ ਰਹੇ ਹੈ ਜੀ, ਤੋ ਕਾਮ ਕਾਮ ਵੋਹੀ ਕਾਮ ਜੋ ਹੈ ਨਾ, ਅਲਹਮਦੁਲਿਲਾ ਅੱਲਾ ਕਾ ਬੜਾ ਸ਼ੁਕਰ ਹੈ, ਅੱਲਾ ਨੇ ਇੱਜ਼ਤ ਦੀ ਹੋਈ ਹੈ, ਕਾਮ ਤੀ ਸਭ ਹੈ, ਆਪਕੋ ਪਤਾ ਹੀ ਹੈ ਯੇ ਮਾਮਲਾ ਚਲਤੇ ਹੈ, ਕਾਮ ਹੈ ਤੋ ਸਭ ਕਾਮ ਹੈ।
2: ਚੋਈ ਸਾਹਿਬ, ਅਬ ਬਜਟ ਕੇ ਦੋ ਸੈਸ਼ਨ ਹੋ ਚੁੱਕੇ ਹੈ ਕੋਪਨ ਹੈਗਨ ਮੇਂ, ਔਰ ਅਬ ਯੇ ਟੈਕਸੀਓਂ ਕੀ ਵੀ ਬਾਤ ਕੀ ਜਾਤੀ ਹੈ, ਪਾਰਕਿੰਗ ਕੋ ਬਿਹਤਰ ਕਰਨੇ ਕੀ ਬਾਤ ਕੀ ਜਾਤੀ ਹੈ, ਇਨਵਾਇਰਮੈਂਟ ਕੀ ਬਾਤ ਕੀ ਜਾਤੀ ਹੈ, ਔਰ ਵੀ ਇਸਮੇਂ ਬਹੁਤ ਸਾਰੀ ਬਾਤੇਂ ਸ਼ਾਮਿਲ ਹੈ। ਤੋ ਯੇ ਆਪਕੀ ਜੋ ਬ੍ਰਾਂਚ ਹੈ, ਆਪਕੋ ਇਸਕਾ ਵੀ ਕਾਫੀ ਤਜਰਬਾ ਹੈ, ਤੋ ਯੇ ਕਿਆ ਹੋਣੇ ਜਾ ਰਹਾ ਹੈ ਟੈਕਸੀ ਕੇ ਸਾਥ?
3: ਰਾਜ ਸਾਹਿਬ, ਟੈਕਸੀ ਕਾ ਸਿਸਟਮ ਜੋ ਹੈ ਨਾ, ਜੋ ਪਹਿਲੇ ਵਾਲਾ ਥਾ ਵੋ ਤੋ ਬਿਲਕੁਲ ਡਿਸਟਰਬ ਹੋ ਗਿਆ, ਕਿਉਂਕਿ ਉਹ ਗਵਰਨਮੈਂਟ ਵੀ ਇਸਮੇ ਇਨਵਾਲਵ ਵੀ ਥੀ, ਜੋ ਕਿ ਮੈਂ ਸਮਝਤਾ ਹੂੰ ਕਿ ਇਸਕੋ ਜੋ ਹੈ ਨਾ ਖਰਾਬ ਕਰਨੇ ਮੇਂ ਯੇ ਸਿਸਟਮ ਜੋ ਪਹਿਲੇ ਵਾਲਾ ਥਾ, ਤੋ ਇਹਨੂੰ ਨੇ ਯੇ ਕੀਆ ਹੈ ਕਿ ਸਭ ਕੋ ਜੀ ਓਪਨ ਕਰ ਦੇ, ਜੋ ਬੰਦਾ ਚਲਾਉਣਾ ਚਾਹਤਾ ਹੈ ਟੈਕਸੀ ਆਏ, ਆਪਣਾ ਲਾਇਸੈਂਸ ਲੇ ਔਰ ਉਸਕੇ ਬਾਅਦ ਆਪਣੀ ਗਾੜੀ ਚ ਜਾ ਕੇ ਯੇ ਦੇਖੇ ਨਾ। ਪਹਿਲੇ ਆਇਆ ਥਾ ਉਬਰ, ਹਮਾਰਾ ਇਨਕੇ ਹਮਾਰੇ ਸਾਥ ਉਨਕਾ ਮੁਕਾਬਲਾ ਕਰਵਾਨੇ ਕੇ ਲੀਏ ਨਾ, ਗਵਰਨਮੈਂਟ ਨੇ ਉਨਕੋ ਇਜਾਜ਼ਤ ਦੇ ਦੀ, ਪਹਿਲੇ ਗੈਰ ਕਾਨੂੰਨੀ ਆਈ, ਫਿਰ ਉਹ ਕਾਨੂੰਨ ਕੇ ਅੰਡਰ ਵੋ ਜੋ ਸਾਰੀ ਉਨਕੀ ਰਿਕੁਆਇਰਮੈਂਟ ਪੂਰੀ ਕਰੀ ਗਵਰਨਮੈਂਟ ਕੀ, ਔਰ ਉਸਕੇ ਬਾਅਦ ਵੋ ਆਏ। और उसके आने के बाद उन्होंने जो है ना रेडियो कोडन वो जो है ना वो भी खरीद ली, तो उसका रेडियो कोडन भी केस चल रहा था फिर वो, और उसके बाद वो छोड़ के अब ग्रीन टैक्सी आ गई है। ग्रीन टैक्सी में लोगों को